ਸਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪ੍ਰਿਸੁ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋਂ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋਂ ਜੋਤ ਮਹਾਵਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ

ਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ। ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਾਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਦ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਰੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤਦਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀਂ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸਤ ਸਵਾਰਨ ਹਾਰਾ, ਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾ ਰਹਾਓ, ਸਾਚੇ ਨਾਮ ਕੀ ਦਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨ ਜਾਏ, ਨਾ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀਂ ਕੋਈ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਤਵੰਤਾ।

ਨਾਮੈ ਸਹਿ ਕੋਸਾ ਤੁਜ ਪਾਤਸ਼ਾਹ ਵਿਚਰੇ ਸ਼ਰਿਆ ਤਿਨ ਕਵਣ ਖੁਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ

ਸਭ ਤਿਆਵੈ ਸਭ ਤਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੂ ਵਿਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰੇਕ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਤੇਰੇ ਕਿਆ ਗੁਣ ਆਵ ਖਾਣਾ। ਜੋ ਸੇਵੈ ਤੁਝੀ ਜਨ ਨਾਨਕ ਤਿਨ ਕੁਰਬਾਣਾ। ਹਰ ਤਿਆਵੈ ਹਰ ਤਿਆਵੈ ਤੁਝੀ ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭੈ ਜਿਨ ਹਰ ਤਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਸ ਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਜੋ ਏਕੋ ਸਾਸ ਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਰੇ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ, ਤੁਰੇ ਆਪੇ ਸ੍ਰਿਸ਼ਟ ਸਭ ਪਾਈ ਜੇ, ਤੁਰੇ ਆਪੇ ਸਿਰ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਨ ਹੋਈ ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ, ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ, ਤੁਰਿਆ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਾਣ ਜਾਣੇ, ਹਰ ਗੁਣ ਸਦ ਹੀ ਆਪ ਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਾ

ਸਰਨ ਪਰੇ ਕੀ ਰਾਖੋ ਸਰਮਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁੰਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਸਕੇ ਜਗ ਕੇ ਈਸਾ ਪਉ ਪੁਨ ਬਿਸ਼ਟ ਗਗਨਤੇ ਭਈ ਸਭ ਨਿਆਨ ਵਧਾਈ ਦੇਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਕਲ ਪਵਨ ਕੇ ਸਿਰਜਨ ਹਾਰੇ ਦਾ ਜਾਨ ਮਲ ਲਿਓ ਉਭਾਰੇ ਜਾਨ ਦਾ ਜਾਨ ਮੋਹੇ ਲਿਓ ਉਭਾਰੇ ਕਬਿਓ ਬਾਚ ਬੇਨਤੀ ਚੌਪੇ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਵੇ ਤੁਮ ਗਾਓ ਆਪ ਹਾਥ ਦੇ ਮੋਏ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਰੱਛਾ ਨਿ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰੋਹੇ ਪਿਆਸਾ ਤੁਮੇ ਸ਼ਾਡ ਕੋਈ ਅਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਪ ਦੇ ਮੁਜੇ ਵਰੀਏ ਮਨ ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ

ਚਿਤ ਲਾਏ ਚਤਰਤਾ ਆਵੇ। ਦੁਖ ਦਰਦ ਭਉ ਨਿਕਟਨਾ ਤਿਨ ਨਰ ਕੇ ਰਹੇ, ਹੁਣ ਜੋ ਜਾ ਕੀ ਇੱਕ ਵਾਰ ਚੌਪੇ ਕੋ ਕਹਿ ਚੌਪੇ। ਸੰਮਤ ਸਤਰਾ ਸਹਿਸਪਣ ਜੈ ਅਰਧ ਸਹਿਸਪਣ ਤੀਨ ਕਹਿਜੈ, ਭਾਦਰ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਾ ਗ੍ਰੰਥ ਸੁਧਾਰਾ। ਇਹ ਸ੍ਰੀ ਸ਼੍ਰੀ ਤ੍ਰਿਪਖਿਆ ਨੇ ਤ੍ਰਿਆ ਚਰਿਤਰੇ ਮੰਤਰੀ ਭੂ ਸੰਮਾਨ ਦੇ 405 ਚਰਿਤਰ ਸਮਾਪਤ ਮਸਤ ਸ਼ੁਭ ਮਸਤ ਆਪਜੂ ਦੋਹਰਾ। ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਪਾਰ, ਆਭਾ ਦੈ ਰਾਖ ਮੋਏ ਮਨ ਕ੍ਰਮ ਵਚਨ ਵਿਚਾਰ ਚੌਪੇ। ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਵਿਸ਼ਨ ਕਬੂ ਨੈ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ, ਪਗ ਇਨ ਸੋ ਮਹਾਂਕਾਰ ਰਖਵਾਰ ਹਮਾਰੋ।

ਵਿਚਾਰ ਆਪਣਾ ਜਾਨ ਮੁਝੇ ਪ੍ਰਤ ਪਰਿਯੈ ਚੁਣ ਚੁਣ ਸਤਰ ਹਮਾਰੇ ਮਰਿਯੈ ਦੇਖ ਤੇਗ ਜਗ ਮੈਂ ਦੋ ਚਲੈ ਰਾਖਾ ਮੋਹ ਆਨੰਦ ਲੈ।

ਪਾਰ ਤੋ ਹੈ। ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਤਾਰਾ ਦਾਸ ਜਾਨ ਦੇ ਹਾਥੋ ਬਾਰੋ ਹਮਰੇ ਸਭੈਰੀਅ ਸੰਘਾਰੋ। ਪ੍ਰਥਮ ਧਰੋ ਭਗਤ ਕੋ ਧਿਆਨਾ ਮੋਰ ਕਰੋ ਕਵਿਤਾ ਵਿਦਨਾਨਾ ਕਿਸਨ ਜਥਾ ਮਤ ਚਰਿੱਤਰ ਉਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਾਵ ਬਾਚ ਦੋਹਰਾ ਜੋ ਨਿਜ ਪ੍ਰਭੋ ਸੋ ਕਾ ਸੋ ਕਹਿ ਜਗ ਮਾਹੇ ਜੋ ਤੇ ਪ੍ਰਭ ਕੋ ਧਿਆ ਹੈ ਅੰਤ ਸੁਰੁਕ ਜਾਏ ਦੋਹਰਾ ਹਰ ਹਰ ਜਨ ਦੁਈ ਇੱਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਦੋਹਰਾ

ਦੋਹਰਾ ਦੋਹਰਾ ਠਾਠ ਪਿਓ ਮੈਂ ਜੋਰ ਘਰ ਬਚਨ ਕਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ

ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ

ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨੇ ਇੱਛਾ ਸਭ ਪੁਜਾਈਆਂ,

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਘਰ ਆਨੰਦ ਵਾਜੇ ਆਨੰਦ ਸੁਣੋ ਉੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਰਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖ ਉਧਾਰੋ ਤਨ ਸੰਸਾਰ ਚੜ੍ਹਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਏ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ

ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਾਹਿਬ ਤਖ਼ਤ ਅਰਸ਼ ਕੈ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਅਤੇ ਜਨਤ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਦਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ, ਪਰਿਵਾਰ ਵੱਲ ਬੱਚੀ ਗੁਰ ਸੀਰਤ ਕਰ ਔਰ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਹਨ। ਬੱਚੀ ਪ੍ਰਭਲਿਨ ਕੌਰ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਸ਼ੁਕਰਾਨਾ ਕਰ ਅਰਦਾਸ ਬੇਨਤੀ ਕਰਦੇ ਹਨ। ਅਸ਼ਵਿੰਦਰ ਸਿੰਘ ਕਾਰਜਾਂ ਦੀ ਸਫਲਤਾ ਸੁੱਖ ਸ਼ਾਂਤੀ ਚੜ੍ਹਦ ਕਲਾ ਅਰਦਾਸ ਬੇਨਤੀ ਕਰਦੇ ਹਨ। ਮਾਤਾ ਗੁਰਭਜਨ ਕੌਰ ਸਿਹਤ ਜਾਇਦ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾ, ਚੜ੍ਹਦੀ ਕਲਰੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪਰਿਵਾਰ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ

ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇਕੁਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ

अहनस सहज सुभाए, दर्शन परसियाए गुरु कै, जन्म मरण दुख जाए सतनाम।

ਆਏ ਤਹ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸਮਾਰਾਉ

0: Ate
1: Rupari Satsangat Satguru Nipal Bakshish Ramanda Satka Shamade Devan Soda Rerasta Part Sram Kita Satguru Mehkaran Ai Sangadi Hadri Dar Pravan Karan Dharan Kuranam Didat Gursikhi Jeevan Bakshan So Aho Shamada Devan the Shuruat Satkar Jo Paisa Pai Pindra Singh Ji ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਆਰਤੀ ਦੇ ਨਾਲ ਨਾਲ ਆਪਾਂ ਨੂੰ ਕੀਰਤਨ ਸਰਵਣ ਕਰਵਾਉਣਗੇ ਉਸ ਤੋਂ ਉਪਰੰਤ ਠੀਕ ਪੌਣੇ 8 ਵਜੇ 7:45 ਪੌਣੇ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਅਖੰਡ ਕੀਰਤਨੀ ਜਥਾ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਸੋ ਬੇਨਤੀ ਕਰਾਂਗਾ ਜੋ ਵੀ ਮਾਈ ਭਾਈ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਭਾਈ ਗੁਰੂ ਘਰ ਪਹੁੰਚ ਕਰਕੇ ਕੀਰਤਨ ਦਾ ਆਨੰਦ ਮਾਣੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਨੇ ਅੱਜ ਅਤੇ ਕੱਲ੍ਹ ਦੋਨੋਂ ਦਿਨ ਕੀਰਤਨ ਕਰਨਾ ਹੈ ਸ਼ਾਮ ਦਾ ਸੋ ਬੇਨਤੀ ਹੈ ਸਾਰੇ ਮਾਈ ਪੈ ਆਓ ਵਿਦਵਾਨ ਪੁਰਸ਼ ਨੇ ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ ਆਓ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਭਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਲਈ ਹੈ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਭੁਲਚੁਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਨਾਲ ਜੋੜੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ, ਜਥੇ ਦਾ ਬਹੁਤ ਬਹੁਤ ਧੰਨਵਾਦ। ਆਹਨ ਪਾਤਸ਼ਾਹ ਭਾਈ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਰ ਸਾਹਿਬ ਸੁਲਤਾਨਪੁਰ ਲੁਧਿਆਣੇ ਦੇ ਕਥਾ ਵਾਚਕ ਭਾਈ ਸਾਹਿਬ ਜੀ ਆਪ ਜੀ ਨੂੰ ਲੜੀਵਾਰ ਕਥਾ ਰਾਹੀਂ ਜੋੜਨਗੇ। ਉਪਰੰਤ ਅੱਜ ਅਤੇ ਕੱਲ੍ਹ ਬੰਦੇ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਗਿਆਨੀ ਗੁਰਦੇਵ ਸਿੰਘ ਜੀ, ਉਹ ਵੀ ਹਾਜ਼ਰੀ ਭਰ ਰਹੇ ਹਨ ਅੱਜ 7:45 ਤੋਂ ਲੈ ਕੇ 8:30। ਉਪਰੰਤ 8:30 ਤੋਂ ਢਾਡੀ ਜਥਾ ਹੋਵੇਗਾ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਆਉਣ ਵਾਲੇ ਆਤਮ ਦਵਾਨ ਸ਼ਹੀਦਾਂ ਦੀ ਯਾਦਾਂ ਵਿੱਚ ਸਾਜ ਰਹੇ ਹਨ, ਆਉਣ ਕਥਾ ਨੇ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਮਨ ਵਸਾਏ ਸਭ ਨਾਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਮੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸਭਾਏਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਬਿਨ ਭਾਗਾਂ ਸਤ ਸੰਗ ਨਾ ਲੱਭੈ ਕਿਉਂਕਿ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਤ ਸੰਗਤ ਦੇ ਵਿੱਚ ਬਹਿਣਾ ਅਤੇ ਗੁਰੂ ਦੀ ਕਿਰਪਾ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਹਨੂੰ ਸੰਗਤ ਦੀ ਲੋੜ ਹੈ ਬੰਦੇ ਨੂੰ ਸਾਰਾ ਦਿਨ ਕਮਰੇ ਦੇ ਵਿੱਚ ਤਾੜ ਦਈਏ ਇੱਕ ਦਿਨ ਦੋ ਦਿਨ ਤਿੰਨ ਦਿਨ ਅਖੀਰ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ ਇਸ ਕਰਕੇ ਅਕਾਲ ਪੁਰਖ ਨੇ ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਉਹਨੇ ਸਾਰੀ ਕੁਦਰਤ ਨੂੰ ਸੰਗਤ ਦਿੱਤੀ ਹੈ ਸਾਰਾ ਜਿਹੜਾ ਇਹ ਸਾਨੂੰ ਸੰਸਾਰ ਬ੍ਰਹਿਮੰਡ ਦਿਖਾਈ ਦੇ ਰਿਹਾ ਹੈ ਅਕਾਲ ਪੁਰਖ ਨੇ ਜੇ ਦਰਖਤ ਬਣਾਏ ਆ ਤਾਂ ਇੱਕ ਦਰਖਤ ਨਹੀਂ ਬਣਾਇਆ ਉਹਨੇ ਕਿੰਨੇ ਦਰਖਤ ਨਾਲ ਹੋਰ ਪੈਦਾ ਕੀਤੇ ਆ ਜੇ ਜੀਵ ਜੰਤੂ ਬਣਾਏ ਨੇ ਤਾਂ ਕਿੰਨੇ ਤਰ੍ਹਾਂ ਦੇ ਉਹਨੇ ਜੀਵ ਜੰਤੂ ਪੈਦਾ ਕੀਤੇ ਆ ਇਹਦਾ ਕੋਈ ਕਾਰਨ ਹੈ ਇਸੇ ਤਰ੍ਹਾਂ ਜਿਹੜਾ ਮਨੁੱਖ ਦਾ ਜੀਵਨ ਹੈ ਮਨੁੱਖ ਨੂੰ ਵੀ ਸੰਗਤ ਦੀ ਲੋੜ ਹੈ ਅਤੇ ਗੁਰਬਾਣੀ ਦੇ ਵਿੱਚ ਸਤ ਸੰਗਤ ਦੀ ਜਿਹੜੀ ਮਹਾਨਤਾ ਹੈ ਬਹੁਤ ਵੱਡੀ ਹੈ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਸੰਗਤ ਮਿਲ ਜਾਂਦੀ ਹੈ ਨਾ ਉਹ ਤਰ ਜਾਂਦੇ ਅੱਜ ਕਈ ਵਾਰੀ ਬੰਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਹੈ ਸੈਡਨੈਸ ਦੇ ਵਿੱਚ ਚਲੇ ਜਾਂਦਾ ਹੈ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਸੋਗ ਦੇ ਵਿੱਚ ਚਲੇ ਜਾਂਦਾ ਹੈ ਅਤੇ ਡਾਕਟਰ ਦੇ ਕੋਲ ਜਾ ਕੇ ਉਹ ਆਪਣੀ ਹਾਲਤ ਦੱਸਦਾ ਵੀ ਜਿਹੜੀ ਮੇਰੀ ਮੈਂਟਲ ਹੈਲਥ ਹੈ ਮਾਨਸਿਕ ਜਿਹੜਾ ਮੇਰਾ ਪੱਧਰ ਹੈ ਉਹ ਵਿਗੜਦਾ ਜਾ ਰਿਹਾ ਕਿਉਂਕਿ ਇੱਕ ਸਾਡਾ ਸਰੀਰਕ ਜੀਵਨ ਹੈ ਸਰੀਰਕ ਤੌਰ 'ਤੇ ਤੰਦਰੁਸਤ ਹੋਣਾ ਇੱਕ ਹੈ ਮਾਨਸਿਕ ਜੀਵਨ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਾ ਪਰ ਡਾਕਟਰ ਦੇ ਕੋਲੋਂ ਦਵਾਈ ਲੈ ਕੇ ਬੰਦਾ ਥੋੜ੍ਹੇ ਸਮੇਂ ਵਾਸਤੇ ਰਿਲੈਕਸ ਫੀਲ ਕਰਦਾ ਹੈ ਕਿਉਂਕਿ ਜਦ ਤੱਕ ਦਵਾਈ ਦਾ ਅਸਰ ਰਹਿੰਦਾ ਪਰ ਬਿਮਾਰੀ ਉੱਥੇ ਦੀ ਉੱਥੇ ਹੀ ਹੈ ਪਰ ਜਿਸ ਘਰ ਦੇ ਵਿੱਚ ਆਪਾਂ ਬੈਠੇ ਹਾਂ ਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਇਸ ਗੁਰੂ ਦੇ ਕੋਲ ਸਾਰੇ ਰੋਗਾਂ ਦੀ ਦਵਾਈ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ
ਔਖਦ ਮੁੱਖ ਦੇਵੈ ਕੱਟ ਹੈ ਜੰਮ ਕੀ ਫੰਦਾ। ਜਿਹੜਾ ਗੁਰੂ ਹੈ ਉਹ ਗੋਬਿੰਦ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਤੇ ਗੁਰੂ ਨੂੰ ਵੈਦ ਆਖਿਆ। ਮੇਰਾ ਵੈਦ ਕੌਣ ਹੈ ਜਿਹਨੇ ਮੇਰਾ ਇਲਾਜ ਕਰਨਾ ਹੈ? ਗੁਰੂ ਗੋਬਿੰਦਾ। ਗੁਰੂ ਜਿਹੜਾ ਗੋਬਿੰਦ ਦਾ ਰੂਪ ਹੈ ਉਹਨੇ ਮੇਰਾ ਇਲਾਜ ਕਰਨਾ ਹੈ, ਕਿਉਂਕਿ ਸੰਸਾਰ ਜਿਹੜਾ ਹੈ ਇਹ ਰੋਗੀ ਹੈ। ਹਰ ਮਨੁੱਖ ਨੂੰ ਆਪਣੇ ਬਾਰੇ ਪਤਾ ਹੈ ਵੀ ਅੰਦਰ ਰੋਗ ਨੇ, ਉਹਨਾਂ ਰੋਗਾਂ ਕਰਕੇ ਮਨੁੱਖ ਭਟਕਣਾ ਦੇ ਵਿੱਚ ਹੈ। ਕਈ ਤਰ੍ਹਾਂ ਦੇ ਰੋਗਾਂ ਦੇ ਵਿੱਚ ਮਨੁੱਖ ਜੂਝਦਾ ਪਿਆ ਹੈ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਗੁਰਦੁਆਰੇ ਆਉਣ ਦਾ ਜਿਹੜਾ ਸਾਡਾ ਮਕਸਦ ਹੈ ਵੀ ਗੁਰੂ ਦੇ ਕੋਲ ਆ ਕੇ ਅਸੀਂ ਦਵਾਈ ਲੈਣੀ ਹੈ, ਕਿਉਂਕਿ ਪਰਮਾਤਮਾ ਤੋਂ ਅਸੀਂ ਵਿਛੜੇ ਹਾਂ। ਵਿਕਾਰਾਂ ਦੇ ਵਿੱਚ ਪੈ ਕੇ ਜਿਹੜਾ ਸਾਡਾ ਮਾਨਸਿਕ ਪੱਧਰ ਹੈ, ਸਾਡੀ ਸੁਰਤ ਹੈ, ਇਹ ਦਿਨੋਂ ਦਿਨ ਦਲਦਲ ਦੇ ਵਿੱਚ ਖੁੱਭਦੀ ਜਾ ਰਹੀ ਹੈ। ਕਦੀ ਮੋਹ ਦੇ ਵਿੱਚ ਡਿੱਗ ਪੈਂਦੀ ਹੈ, ਕਦੀ ਵਾਸ਼ਨਾਵਾਂ ਦੇ ਵਿੱਚ ਡਿੱਗ ਪੈਂਦੀ ਹੈ, ਪਰ ਸਾਡੀ ਇਸ ਡਿੱਗੀ ਹੋਈ ਸੁਰਤ ਨੂੰ ਜੇ ਕੋਈ ਬਚਾ ਸਕਦਾ ਹੈ, ਕਿਉਂਕਿ ਸਤਿਗੁਰਾਂ ਨੇ ਸੁਰਤ ਨੂੰ ਸਿੱਖ ਆਖਿਆ ਹੈ ਵੀ ਜਿਹੜੀ ਤੇਰੀ ਸੁਰਤ ਹੈ ਨਾ, ਜਿਹਦੇ ਨਾਲ ਤੂੰ ਕਿਸੇ ਪੁਆਇੰਟ 'ਤੇ ਆਪਣੇ ਧਿਆਨ ਨੂੰ ਫੋਕਸ ਕਰਦਾ, ਤੂੰ ਆਪਣਾ ਧਿਆਨ ਟਿਕਾਉਂਦਾ, ਜਿਹੜੀ ਤੇਰੇ ਅੰਦਰ ਇਹ ਇਕਾਗਰਤਾ ਹੈ, ਜਿਹਦੇ ਕਰਕੇ ਤੂੰ ਜਾਣਨਾ ਚਾਹੁੰਦਾ, ਤੇਰੇ ਅੰਦਰ ਗਿਆਨ ਪੈਦਾ ਹੁੰਦਾ ਹੈ, ਉਹ ਤੇਰੀ ਸੁਰਤ ਹੈ। ਤੇ ਸ਼ਬਦ ਨੂੰ ਸਤਿਗੁਰੂ ਜੀ ਗੁਰੂ ਕਹਿੰਦੇ ਆ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਤੇ ਮਹਾਰਾਜ ਕਹਿੰਦੇ ਜਦੋਂ ਸਾਡੀ ਸੁਰਤ ਗੁਰੂ ਦੇ ਕੋਲ ਬਹਿ ਕੇ ਸ਼ਬਦ ਦੀ ਸੰਗਤ ਕਰਦੀ ਹੈ ਤੇ ਸਾਡੀ ਸੁਰਤ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਤੇ ਜਿਹੜੀ ਸੁਰਤ ਵਿਕਾਰਾਂ ਦੇ ਵਿੱਚ ਡਿੱਗੀ ਹੋਈ ਹੈ ਉਹ ਉੱਪਰ ਉੱਠਣਾ ਸ਼ੁਰੂ ਹੋ ਜਾਂਦੀ ਹੈ। ਇੱਕ ਅਵਗਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ, ਏਤ ਰਾਹ ਪੱਤ ਪਵੜੀਆਂ ਚੜੀਏ ਹੋਏ 21। ਦੇਖੋ ਕਦੀ ਇਸ ਗੱਲ ਨੂੰ ਮਹਿਸੂਸ ਕਰਿਓ, ਜਿਉਂ ਜਿਉਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੀ ਸੁਰਤ ਰਿਲੈਕਸ ਫੀਲ ਕਰਦੀ ਹੈ, ਸਹਿਜ ਦੇ ਵਿੱਚ ਚਲੇ ਜਾਂਦੀ ਹੈ। ਬਸ ਅਸੀਂ ਇਹ ਇਲਾਜ ਜਿਹੜਾ ਹੈ ਸ਼ਬਦ ਦੀ ਕਿਰਪਾ ਦੇ ਨਾਲ ਆਪਣਾ ਇਲਾਜ ਆਪ ਕਰਨਾ ਹੈ ਸੰਗਤ ਵਿੱਚ ਬਹਿ ਕੇ, ਕਿਉਂਕਿ ਹਰ ਸਰੀਰ ਜਿਹੜਾ ਹੈ ਇਹਦੇ ਅੰਦਰ ਪਰਮਾਤਮਾ ਦੀ ਰੱਖਿਆ ਰੂਪੀ ਜਿਹੜੀ ਤਾਕਤ ਹੈ ਨਾ, ਉਹ ਪਰਮਾਤਮਾ ਨੇ ਟਿਕਾਈ ਹੋਈ ਹੈ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਕਾ ਅੰਤਰ ਜਾਮੀ। ਤੇ ਉਹ ਜਿਹੜੀ ਤਾਕਤ ਹੈ ਉਹ ਸਾਡੇ ਘੱਟ ਘੱਟ ਨੂੰ ਜਾਣਦੀ ਹੈ ਵੀ ਸਾਡੇ ਸਰੀਰ ਦੇ ਵਿੱਚ ਕਿੱਥੇ ਕੀ ਨੁਕਸ ਹੈ, ਸਾਡੇ ਸਰੀਰ ਦੇ ਵਿੱਚ ਕਿੱਥੇ ਕੀ ਬਿਮਾਰੀ ਹੈ, ਪਰ ਉਹ ਕੰਮ ਕਦੋਂ ਕਰਦੀ ਹੈ? ਜਦੋਂ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ, ਸਾਡੇ ਅੰਦਰ ਪੋਜ਼ਿਟਿਵ ਐਨਰਜੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਅਸੀਂ ਚੜ੍ਹਦੀ ਕਲਾ ਦੇ ਵਿੱਚ ਜਾਂਦੇ ਹਾਂ। ਬੰਦਾ ਨੈਗੇਟਿਵ ਹੋਵੇ ਨਾ, ਢਹਿੰਦੀ ਕਲਾ ਦੇ ਵਿੱਚ ਬਹਿ ਕੇ ਸੋਚੀ ਜਾਵੇ ਤੇ ਬਦੋ ਬਦੀ ਬਿਮਾਰ ਹੋ ਜਾਂਦਾ ਹੈ, ਉਹਨੂੰ ਬਿਮਾਰ ਕਰਨ ਦੀ ਲੋੜ ਨਹੀਂ, ਆਪੇ ਬਿਮਾਰ ਹੋ ਜਾਂਦਾ ਹੈ। ਇਸ ਕਰਕੇ ਇਹ ਸਤ ਸੰਗਤ ਜਿੱਥੇ ਆਪਾਂ ਬੈਠੇ ਹਾਂ ਇਹ ਉਹ ਦਰ ਹੈ ਜਿੱਥੇ ਸਾਡੀ ਸੁਰਤ ਨੇ ਆਨੰਦ ਦੇ ਵਿੱਚ ਜਾਣਾ ਹੈ, ਸੱਚ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਹੈ ਟੁੱਟਾ ਪਾਲ। ਆਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਇਸ ਅਸਥਾਨ 'ਤੇ ਤਕਰੀਬਨ ਇੱਕ ਹਫ਼ਤੇ ਵਾਸਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਲੜੀਵਾਰ ਕਥਾ ਵਿਚਾਰ ਜੋ ਰੋਜ਼ਾਨਾ ਆਪ ਜੀ ਸਰਵਣ ਕਰ ਰਹੇ ਹੋ, ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਗੱਲ ਯਾਦ ਰੱਖਿਓ,
ਸਤ ਸੰਗਤ ਦੇ ਵਿੱਚ ਬਹਿ ਕੇ ਸ਼ਬਦ ਦੀ ਜਦੋਂ ਵਿਚਾਰ ਕਰਾਂਗੇ ਨਾ, ਤੇ ਸਾਡੇ ਬਹੁਤ ਸਾਰੇ ਜਿਹੜੇ ਸ਼ੰਕੇ ਨੇ ਆਪਣੇ ਆਪ ਹੀ ਹੱਲ ਹੋ ਜਾਂਦੇ ਆ, ਤੇ ਸਾਨੂੰ ਸਹਿਜ ਜਿਹੜਾ ਮਹਿਸੂਸ ਹੁੰਦਾ। ਤੇ ਜਦ ਤੱਕ ਅਸੀਂ ਸੁਰਤ ਕਰਕੇ ਉਲਝਣਾਂ ਦੇ ਵਿੱਚ ਹੁੰਦੇ ਹਾਂ, ਫਸੇ ਹੁੰਦੇ ਹਾਂ ਨਾ, ਅਸੀਂ ਕਦੀ ਵੀ ਸਹਿਜ ਵਿੱਚ ਨਹੀਂ ਜਾ ਸਕਦੇ, ਕਿਉਂਕਿ ਸਾਡਾ ਜਿਹੜਾ ਮਾਨਸਿਕ ਪੱਧਰ ਹੈ ਉਹਦੇ ਵਿੱਚ ਤਣਾਅ ਇਸੇ ਕਰਕੇ ਹੁੰਦਾ ਕਿਉਂਕਿ ਅਸੀਂ ਉਸ ਟ੍ਰੈਫਿਕ ਦੇ ਵਿੱਚ ਫਸੇ ਪਏ ਹਾਂ। ਇਹ ਜਿਹੜੀ ਅੰਦਰਲੀ ਟ੍ਰੈਫਿਕ ਹੈ ਸਾਡੇ ਖਿਆਲਾਂ ਦੀ, ਜਦੋਂ ਅਸੀਂ ਕਿਤੇ ਗੱਡੀ ਲੈ ਕੇ ਜਾਂਦੇ ਹਾਂ, ਕਦੀ ਮਹਿਸੂਸ ਕਰਿਓ ਟ੍ਰੈਫਿਕ ਆ ਜਾਵੇ ਨਾ, ਅਸੀਂ ਇੱਕਦਮ ਉੱਥੇ ਘਬਰਾ ਜਾਂਦੇ ਹਾਂ, ਚਿੰਤਤ ਹੋ ਜਾਂਦੇ ਹਾਂ, ਸਾਡੇ ਅੰਦਰ ਭੈ ਪੈਦਾ ਹੋ ਜਾਂਦਾ। ਤੇ ਫਿਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਅਸੀਂ ਹੁਣ ਛੇਤੀ ਘਰੇ ਨਹੀਂ ਪਹੁੰਚ ਸਕਦੇ। ਇਸੇ ਤਰ੍ਹਾਂ ਸਾਡੇ ਜਿਹੜੇ ਮਨ ਨੇ, ਮਨ ਦੇ ਵਿੱਚ ਜਿਹੜੇ ਖਿਆਲ ਪੈਦਾ ਹੋ ਰਹੇ ਆ, ਉਹਨਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ। ਅਤੇ ਮਨੁੱਖ ਜਿਹੜਾ ਦਿਨੋਂ ਦਿਨ ਸਹਿਜ ਤੋਂ ਟੁੱਟਦਾ ਜਾ ਰਿਹਾ ਹੈ, ਦਿਨੋਂ ਦਿਨ ਦੁੱਖਾਂ ਦੇ ਵਿੱਚ, ਕਲੇਸ਼ਾਂ ਦੇ ਵਿੱਚ ਜਾ ਰਿਹਾ ਹੈ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਗੁਰੂ ਉਹ ਬੈਦ ਹੈ ਜਿਹਨੇ ਮੈਨੂੰ ਨਾਮ ਦੀ ਦਵਾਈ ਦੇਣੀ ਹੈ, ਤੇ ਮੇਰਾ ਰੋਗ ਜਿਹੜਾ ਸ਼ੰਕਿਆਂ ਤੋਂ ਰਹਿਤ ਹੋ ਜਾਣਾ ਹੈ, ਸਹਿਜ ਦੇ ਵਿੱਚ ਆ ਜਾਣਾ। ਆਉ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ

ਜਿਸ ਕਿਰਪਾ ਕਰੇ ਸੋ ਪਾਏ। ਅੱਜ ਦਾ ਜੋ ਪਾਵਨ ਸ਼ਬਦ ਆਰੰਭ ਹੋਇਆ ਆਸਾ ਰਾਗ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 31 ਰਾਗ ਨੇ, ਉਹਨਾਂ ਦੇ ਵਿੱਚ ਇੱਕ ਰਾਗ ਆਸਾ ਹੈ। ਮਹੱਲਾ ਤੀਜਾ ਤੋਂ ਭਾਵ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਤੇ ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਆਖਦੇ ਨੇ, ਕਹਿੰਦੇ ਸਭ ਨਾਵੈ ਨੋ ਲੋਚ ਦੀ। ਜਿੰਨੀ ਵੀ ਸ੍ਰਿਸ਼ਟੀ ਹੈ ਸੰਸਾਰ ਦੇ ਵਿੱਚ, ਹਰ ਮਨੁੱਖ ਆਪਣੇ ਜੀਵਨ ਦੇ ਵਿੱਚ ਸਹਿਜ ਪਾਲਦਾ, ਸੁੱਖ ਪਾਲਦਾ ਹੈ। ਕਿਸੇ ਨੂੰ ਪੁੱਛ ਕੇ ਦੇਖੀਏ ਵੀ ਤੈਨੂੰ ਕੀ ਚਾਹੀਦਾ, ਉਹ ਕਹਿੰਦਾ ਮੈਨੂੰ ਸੁੱਖ ਚਾਹੀਦਾ। ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਇਹ ਗੱਲ ਆਖੇ ਮੈਨੂੰ ਦੁੱਖ ਚਾਹੀਦਾ। ਕਿਸੇ ਨੂੰ ਪੁੱਛ ਕੇ ਦੇਖੀਏ, ਕਦੀ ਕੋਈ ਨਹੀਂ ਕਹਿੰਦਾ ਮੈਨੂੰ ਦੁੱਖ ਚਾਹੀਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਪਰਮਾਤਮਾ ਦੇ ਨਾਮ ਵਾਸਤੇ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਜੀਵ ਨੇ ਜਿਨ੍ਹਾਂ ਦੇ ਅੰਦਰ ਇਹ ਲੋਚਣਾ ਹੈ, ਜਿਨ੍ਹਾਂ ਦੇ ਅੰਦਰ ਉਹ ਤਾਂਘ ਹੈ ਵੀ ਸਾਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ। ਇਤਿਹਾਸ ਵਿੱਚ ਆਉਂਦਾ ਹੈ ਜਿਸ ਵਕਤ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਇਹ ਸਾਖੀ ਹੈ, ਕਹਿੰਦੇ ਪਰਮਾਤਮਾ ਦੇ ਦਰ ਤੇ ਪਹੁੰਚੇ ਆ ਤੇ ਸਤਿਗੁਰੂ ਪਰਮਾਤਮਾ ਦੇ ਘਰ ਦੇ ਵਿੱਚੋਂ ਇਹ ਨਾਮ ਰੂਪੀ ਦਾਤ ਜਿਹੜੀ ਹੈ ਸੰਸਾਰ ਨੂੰ ਵੰਡਣ ਵਾਸਤੇ ਲੈ ਕੇ ਆਏ। ਇਸੇ ਕਰਕੇ ਵਾਰ ਵਾਰ ਗੁਰਬਾਣੀ ਦੇ ਵਿੱਚ ਇਹ ਬਚਨ ਆਇਆ ਵੀ ਸਤਿਗੁਰੂ ਨਾਮ ਦਾ ਦਾਤਾ ਹੈ, ਕਿ ਜੇ ਸਾਨੂੰ ਪਰਮੇਸ਼ਰ ਦਾ ਨਾਮ ਚਾਹੀਦਾ ਹੈ ਤੇ ਕੀ ਕਰੀਏ, ਗੁਰੂ ਦੀ ਸ਼ਰਨ ਦੇ ਵਿੱਚ ਆਈਏ, ਕਿਉਂਕਿ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਾਨਕ ਕਹਿ ਘਰ ਕੇਵਲ ਨਾਮ, ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਚਨ ਹੈ, ਪਾਤਸ਼ਾਹ ਕਹਿੰਦੇ ਨਾਨਕ ਦੇ ਘਰ ਦੇ ਵਿੱਚ ਗੁਰੂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਨਾਮ ਹੈ। ਅਸੀਂ ਆਪਣੇ ਹਿਰਦੇ ਵਿੱਚ ਨਿਗਾਹ ਮਾਰੀਏ ਕਿਤੇ ਵੀ ਪਰਮੇਸ਼ਰ ਦਾ ਨਾਮ ਉਹ ਲੱਭਦਾ ਨਹੀਂ, ਕਿਉਂਕਿ ਸਾਡੇ ਹਿਰਦਿਆਂ ਦੇ ਵਿੱਚ ਸਾਡੇ ਆਪਣੇ ਖਿਆਲ ਲੱਭਦੇ ਨੇ, ਸੰਸਾਰ ਦੇ ਨਾਮ ਲੱਭਦੇ ਨੇ, ਸਾਡੇ ਅੰਦਰ ਵਸਤੂਆਂ ਦੇ ਨਾਂ ਟਿਕੇ ਹੋਏ ਨੇ, ਸੰਸਾਰ ਦੇ ਨਾਂ ਟਿਕੇ ਹੋਏ ਨੇ, ਧੀਆਂ ਪੁੱਤਰਾਂ ਦੇ, ਰਿਸ਼ਤੇਦਾਰਾਂ ਦੇ, ਕਾਰੋਬਾਰਾਂ ਦੇ। ਕਦੀ ਨੇਤਰ ਬੰਦ ਕਰਕੇ ਅੰਦਰਲੇ ਮਨ ਨੂੰ ਪੜ੍ਹਨ ਦਾ ਯਤਨ ਕਰਿਓ ਵੀ ਸਾਡੇ ਅੰਦਰ ਕੀ ਭਰਿਆ ਪਿਆ ਹੈ। ਅਸਲ ਦੇ ਵਿੱਚ ਇਹ ਜਿਹੜਾ ਸਰੀਰ ਰੂਪੀ ਭਾਂਡਾ ਆ ਨਾ, ਇਹਦੇ ਵਿੱਚ ਪਰਮੇਸ਼ਰ ਦਾ ਨਾਮ ਟਿਕ ਜਾਵੇ। ਹੁਣ ਭਾਂਡਾ ਤੇ ਅਕਾਲ ਪੁਰਖ ਨੇ ਬੜਾ ਸੋਹਣਾ ਬਣਾਇਆ, ਪਰ ਇਸ ਭਾਂਡੇ ਦੇ ਵਿੱਚ ਸਾਨੂੰ ਪਰਮੇਸ਼ਰ ਦਾ ਨਾਮ ਮਹਿਸੂਸ ਨਹੀਂ ਹੋ ਰਿਹਾ। ਪਰਮੇਸ਼ਰ ਦੇ ਨਾਮ ਤੋਂ ਅਸੀਂ ਵਾਂਝੇ ਬੈਠੇ ਹਾਂ। ਹੁਣ ਸਤਿਗੁਰੂ ਬਾਣੀ ਦੇ ਵਿੱਚ ਇਹ ਬਚਨ ਆਖਦੇ ਨੇ, ਕਹਿੰਦੇ ਭਾਈ ਜਿਹੜਾ ਤੇਰਾ ਭਾਂਡਾ ਆ ਨਾ, ਜਿਹੜਾ ਤੈਨੂੰ ਸਰੀਰ ਮਿਲਿਆ, ਇਹ ਦੇਹੀ ਮਿਲੀ ਹੈ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਇਸ ਦੇਹੀ ਦੇ ਵਿੱਚ ਅਕਾਲ ਪੁਰਖ ਨੇ ਰੱਖਿਆ ਹੋਇਆ ਹੈ, ਪਰ ਉਹ ਮਹਿਸੂਸ ਕਿਉਂ ਨਹੀਂ ਹੋ ਰਿਹਾ, ਉਹ ਪ੍ਰਗਟ ਕਿੱਦਾਂ ਹੋਵੇ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ। ਪਾਤਸ਼ਾਹ ਕਹਿੰਦੇ ਇਸ ਦੇਹੀ ਦੇ ਵਿੱਚ ਨਾਮ ਦਾ ਉਹ ਖਜ਼ਾਨਾ ਜਿਹੜਾ ਹੈ ਉਹ ਭਰਪੂਰ ਹੈ। ਮਹਾਰਾਜ ਨੇ ਨਾਮ ਨੂੰ ਅੰਮ੍ਰਿਤ ਵੀ ਆਖਿਆ ਹੈ, ਅੰਮ੍ਰਿਤ ਨਾਮ ਨਿਧਾਨ ਹੈ। ਅਸੀਂ ਗੁਰੂ ਦੇ ਘਰ ਵਿੱਚ ਆਏ ਹਾਂ, ਬਸ ਆਹ ਖੋਜ ਕਰਨ ਵਾਸਤੇ ਆਏ ਹਾਂ ਕਿਤੇ ਸਾਨੂੰ ਉਸ ਅੰਮ੍ਰਿਤ ਦੀ, ਸਾਨੂੰ ਉਸ ਨਾਮ ਦੀ ਸੋਝੀ ਪ੍ਰਾਪਤ ਹੋ ਜਾਵੇ। ਜੇ ਕੋ ਬੁੱਝੈ ਹੋਵੇ ਸਚਿਆਰ।
ਸਾਨੂੰ ਉਹਦੀ ਸਮਝ ਆ ਜਾਵੇ, ਅਸੀਂ ਬੁੱਝ ਲਈਏ ਕਿ ਪਰਮਾਤਮਾ ਦਾ ਨਾਮ ਕਿੱਥੇ ਹੈ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਪਰ ਪਾਤਸ਼ਾਹ ਕਹਿੰਦੇ ਉਹਦੀ ਸਮਝ ਕਿਉਂ ਨਹੀਂ ਆ ਰਹੀ, ਮਨ ਮੁੱਖਾਂ ਸਾਧ ਨਾ ਪਾਇਆ। ਜਿਹੜਾ ਮਨਮੁੱਖ ਹੈ ਕਹਿੰਦੇ ਉਹ ਸਵਾਦ ਨਹੀਂ ਜਾਣਦਾ। ਜਿਹੜਾ ਮਨਮੁੱਖ ਹੈ ਮਨ ਦੇ ਮਗਰ ਲੱਗ ਕੇ ਚੱਲ ਰਿਹਾ। ਮਨਮੁੱਖ ਕੌਣ ਹੈ? ਪਾਤਸ਼ਾਹ ਕਹਿੰਦੇ ਜਿਹੜੇ ਨਾਮ ਤੋਂ ਟੁੱਟੇ ਹੋਏ ਆ ਉਹਨੂੰ ਮਨਮੁੱਖ ਆਖਿਆ। ਬਿਨ ਨਾਮ ਹੈ ਜੱਗ ਕਮਲਾ ਫਿਰੈ। ਅੱਜ ਸੰਸਾਰ ਦੀ ਹਾਲਤ ਦੇਖੀਏ ਵੀ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਕਮਲਿਆਂ ਦੀ ਤਰ੍ਹਾਂ ਭੱਜਾ ਫਿਰਦਾ। ਕੱਲ ਵੀ ਆਪਾਂ ਵਿਚਾਰ ਕਰ ਰਹੇ ਸੀ, ਇਸ ਸੰਸਾਰ ਦੇ ਵਿੱਚ ਇੱਕੋ ਹੀ ਦਵਾਈ ਹੈ। ਉਹ ਦਵਾਈ ਕਿੱਥੇ ਹੈ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕੋਈ ਕਿਸੇ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਇਹ ਗੱਲ ਮੈਟਰ ਨਹੀਂ ਕਰਦੀ। ਬਾਬੇ ਨੇ ਜਿੱਦਣ ਸਿੱਧਾਂ ਦੇ ਨਾਲ ਗੱਲ ਹੋਈ, ਸਤਿਗੁਰੂ ਜਦੋਂ ਸੁਲਤਾਨਪੁਰ ਤੋਂ ਚੱਲੇ ਆ, ਜਿਸ ਧਰਤੀ ਤੋਂ ਦਾਸ ਆਇਆ, ਤੇ ਸਤਿਗੁਰੂ ਜੀ ਉਸ ਵਕਤ ਸਿੱਧਾਂ ਦੇ ਕੋਲ ਵੀ ਗਏ ਆ, ਤੇ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਗੱਲ ਦੱਸੀ ਸੀ। ਸ਼ਬਦ ਗੁਰੂ ਸੁਰਤ ਤੋਂ ਚੇਲਾ, ਵੀ ਜਿਹੜੀ ਸਾਡੀ ਸੁਰਤ ਹੈ, ਜਿਹਦੇ ਕਰਕੇ ਕਈ ਵਾਰੀ ਸਾਨੂੰ ਭੁਲੇਖਾ ਹੁੰਦਾ ਵੀ ਸੁਰਤ ਕੀ ਹੈ, ਜਿਹਦੇ ਕਰਕੇ ਅਸੀਂ ਦੇਖ ਰਹੇ ਹਾਂ, ਸੁਰਤ ਕਰਕੇ ਦੇਖ ਰਹੇ ਹਾਂ। ਜੇ ਸੁਰਤ ਨਾ ਹੋਵੇ ਅਸੀਂ ਦੇਖ ਨਹੀਂ ਸਕਦੇ। ਕਈ ਵਾਰੀ ਆਪਾਂ ਤੁਰੇ ਜਾ ਰਹੇ ਹਾਂ, ਕਿਸੇ ਦੇ ਘਰੇ ਜਾਣਾ, ਪੰਜ ਸੱਤ ਜਾਣੇ ਜਾ ਰਹੇ ਹਾਂ, ਪਰ ਗੱਲਾਂ ਦੇ ਵਿੱਚ ਇੰਨਾ ਖੁੱਭ ਗਏ ਅਸੀਂ ਘਰ ਤੋਂ ਵੀ ਅੱਗੇ ਲੰਘ ਗਏ, ਤੇ ਬੰਦਾ ਅੱਗੇ ਜਾ ਕੇ ਪਤਾ ਕੀ ਸੋਚਦਾ? ਕਹਿੰਦਾ ਘਰ ਤੋਂ ਪਿੱਛੇ ਰਹਿ ਗਿਆ, ਕਿਉਂਕਿ ਸੁਰਤ ਦੁਬਾਰਾ ਆਪਣੇ ਗੋਲ ਦੇ ਵਿੱਚ ਆਈ ਵੀ ਮੈਂ ਤੇ ਕਿਸੇ ਦੇ ਘਰੇ ਜਾਣਾ ਸੀ, ਪਰ ਗੱਲਾਂ ਗੱਲਾਂ ਦੇ ਵਿੱਚ ਅੱਗੇ ਲੰਘ ਗਏ। ਜਦੋਂ ਬੱਚਾ ਪੈਦਾ ਹੁੰਦਾ ਹੈ ਨਾ, ਉਸ ਸਮੇਂ ਉਹਦੀ ਜਿਹੜੀ ਸੁਰਤ ਹੈ, ਉਹ ਸੁਰਤ ਕਰਕੇ ਸਭ ਤੋਂ ਪਹਿਲਾਂ ਮਹਿਸੂਸ ਕਰਦਾ ਹੈ। ਮਹਿਸੂਸ ਪਤਾ ਕੀ ਕਰਦਾ? ਮੈਨੂੰ ਭੁੱਖ ਲੱਗੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਦੇ ਉੱਪਰ ਇੱਕ ਆਰਟੀਕਲ ਆਇਆ ਸੀ ਦਾਸ ਦਾ, ਵੀ ਮਾਂ ਦੀ ਭੂਮਿਕਾ ਕੀ ਹੈ, ਅੱਜ ਮਾਵਾਂ ਨੇ ਬੱਚਿਆਂ ਨੂੰ ਕੀ ਦੱਸਣਾ ਹੈ, ਅੱਜ ਬਿਮਾਰੀ ਦੀ ਜੜ੍ਹ ਕਿੱਥੇ ਹੈ, ਅਧਿਆਪਕਾਂ ਨੇ ਬੱਚਿਆਂ ਨੂੰ ਕੀ ਦੱਸਣਾ ਹੈ। ਗੁਰੂ ਨਾਨਕ ਸਾਹਿਬ ਨੇ ਰਾਏ ਭੋਏ ਦੀ ਤਲਵੰਡੀ ਵਿੱਚ ਇਹ ਗੱਲ ਆਰੰਭ ਕੀਤੀ ਸੀ, ਅਧਿਆਪਕਾਂ ਦੇ ਨਾਲ ਗੋਸ਼ਟੀ ਕੀਤੀ, ਤੇ ਮਾਪਿਆਂ ਦੇ ਕੀ ਫਰਜ਼ ਨੇ ਉਹ ਵੀ ਸਾਨੂੰ ਦੱਸਿਆ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਜਦੋਂ ਬੱਚੇ ਦਾ ਜਨਮ ਹੋਣਾ ਹੈ ਨਾ, ਮਾਂ ਦੀ ਜ਼ਿੰਮੇਵਾਰੀ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਾਤਾ ਪਿਤਾ ਦੀ ਪੇਰੈਂਟਿੰਗ ਕੀ ਹੈ? ਅੱਜ ਸਾਰੀਆਂ ਬਿਮਾਰੀਆਂ ਦੀ ਜੜ੍ਹ ਕਿੱਥੇ ਹੈ? ਵੀ ਜਿਹੜੀ ਉਪਜ ਇਸ ਧਰਤੀ ਤੇ ਆ ਰਹੀ ਹੈ ਉਹਨੂੰ ਖੁਰਾਕ ਚੰਗੀ ਨਹੀਂ ਮਿਲ ਰਹੀ ਹੈ। ਇਸ ਭਾਂਡੇ ਦੇ ਵਿੱਚ ਜਿਨ ਹਰ ਹਿਰਦੇ ਨਾਮ ਨਾ ਵਸਿਓ, ਤੈਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਸੰਸਾਰ ਵਿੱਚ ਇਹੋ ਜਿਹੀ ਔਲਾਦ ਲਿਆਉਣ ਤੋਂ ਕੀ ਥੁੜਿਆ ਸੀ, ਜੇ ਅਸੀਂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਨਹੀਂ ਜੁੜਦੇ, ਜੇ ਸਾਡੇ ਮੁੱਖ ਦੇ ਵਿੱਚੋਂ ਕਦੀ ਵਾਹਿਗੁਰੂ ਸ਼ਬਦ ਨਿਕਲਿਆ ਹੀ ਨਹੀਂ। ਜਪ ਮਨ ਸਤਨਾਮ ਸਦਾ ਸਤਨਾਮ। ਇੱਕ ਇੱਕ ਬਚਨ ਸਤਿਗੁਰੂ ਜੀ ਦਾ, ਵੀ ਮਾਂ ਦੇ ਫਰਜ਼ ਕੀ ਸੀ, ਪਿਤਾ ਦੇ ਫਰਜ਼ ਕੀ ਸੀ। ਫਿਰ ਜਦੋਂ ਸੰਸਾਰ ਦੇ ਵਿੱਚ, ਕਿਉਂਕਿ ਬੱਚਾ ਅਕਾਲ ਪੁਰਖ ਨੇ ਕਿੱਡਾ ਤਰਸ ਕੀਤਾ, ਆਪਣੀ ਸਭ ਤੋਂ ਕੀਮਤੀ ਜਿਹੜੀ ਰਚਨਾ ਸੀ ਨਾ ਮਨੁੱਖ, ਉਹਨੂੰ ਸੰਸਾਰ ਦੇ ਵਿੱਚ ਲਿਆਉਣ ਵਾਸਤੇ ਮਾਂ ਨੂੰ ਚੁਣਿਆ। ਸਾਡੀ ਪਹਿਲੀ ਰਹਾਇਸ਼, ਸਾਡੀ ਪਹਿਲੀ ਰੋਜੀ ਮਾਂ ਦੇ ਗਰਭ ਵਿੱਚ ਹੈ। ਉਸ ਤੋਂ ਬਾਅਦ ਜਦੋਂ ਅਸੀਂ ਪੈਦਾ ਹੋਏ, ਸਾਡੀ ਪਹਿਲੀ ਰੋਜੀ ਤੇ ਪਹਿਲੀ ਰਹਾਇਸ਼ ਉਹ ਵੀ ਮਾਂ ਦੀ ਗੋਦ ਦੇ ਵਿੱਚ ਹੈ। ਸਾਨੂੰ ਮਾਂ ਦੇ ਕੋਲੋਂ ਭੋਜਨ ਮਿਲਿਆ। ਪਰ ਉੱਥੇ ਸਤਿਗੁਰੂ ਜੀ ਜਿਸ ਨਾਮ ਦੀ ਗੱਲ, ਜਿਸ ਸਿਮਰਨ ਦੀ ਗੱਲ ਕਰ ਰਹੇ ਹਨ ਨਾ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਜਿੱਥੋਂ ਸਾਡਾ ਵਿਕਾਸ ਹੋਇਆ, ਜਿੱਥੋਂ ਅਸੀਂ ਪੈਦਾ ਹੋਏ ਹਾਂ, ਉਹ ਪਰਮੇਸ਼ਰ ਦਾ ਨਾਮ ਹੈ। ਨਾਮੈ ਹੀ ਤੇ ਸਭ ਕੁਛ ਹੋਆ।
ਬਿਨ ਸਤਿਗੁਰ ਨਾਮ ਨਾ ਜਾਪੈ।

0: ਅੱਜ ਲੋੜ ਹੈ ਅਸੀਂ ਸੁਰਤ ਕਰਕੇ ਗੁਰੂ ਦੀ ਗੋਦ ਵਿੱਚ ਬਹਿਣ ਦਾ ਯਤਨ ਕਰੀਏ, ਕਿਤੇ ਸਾਡੀ ਸੁਰਤ ਸ਼ਬਦ ਦੇ ਵਿੱਚ ਉਸ ਆਨੰਦ ਨੂੰ ਪ੍ਰਾਪਤ ਕਰ ਸਕੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਭ ਨਾਵੇਂ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ, ਬਿਨ ਨਾਵੇਂ ਸਭ ਦੁੱਖ ਹੈ ਸੁੱਖ ਤਿਸ ਜਿਸ ਮਨ ਵਸਾਏ। ਕਹਿੰਦੇ ਨਾਮ ਤੋਂ ਬਿਨਾਂ ਭਾਈ ਦੁੱਖ ਹੀ ਦੁੱਖ ਹੈ, ਸੁੱਖ ਉੱਥੇ ਹੈ ਜਿੱਥੇ ਪਰਮਾਤਮਾ ਆਪਣਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਵਸਾ ਦਿੰਦਾ ਹੈ। ਸੋ ਗੁਰੂ ਕਿਰਪਾ ਕਰੇ, ਭੁੱਲ ਚੁੱਕ ਦੀ ਖਿਮਾ ਕਰਿਓ। ਇਸ ਤੋਂ ਅੱਗੇ ਕੱਲ੍ਹ ਨੂੰ ਸਤਿਗੁਰੂ ਜੀ ਆਪਣੀ ਵਿਚਾਰ ਆਪ ਕਰਵਾ ਲੈਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਮਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ, ਗੁਰਦੁਆਰਾ ਸਾਹਿਬ ਬੇਦ ਸਾਹਿਬ, ਜੋ ਕਿ ਸਾਡੇ ਪਾਸ ਸ਼ਹੀਦਾਂ ਦੇ ਸਮਾਗਮਾਂ ਦੇ ਉਪਰੰਤ ਜੋ ਚੱਲ ਰਹੇ ਨੇ ਇੱਕ ਹਫ਼ਤੇ ਲਈ ਇੱਥੇ ਸਾਡੇ ਪਾਸ ਆਏ ਨੇ। ਆਪ ਜੀ ਨੂੰ ਸੰਗਤਾਂ ਨੂੰ ਐਤਵਾਰ ਤੱਕ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਤੋਂ ਉਪਰੰਤ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ, ਜੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਵਿੱਚ 3-4 ਦਿਨ ਲਈ ਸਾਡੇ ਪਾਸ ਆਸਟ੍ਰੇਲੀਆ ਤੋਂ ਇੱਥੇ ਆਏ ਹੋਏ ਹਨ, ਉਹਨਾਂ ਦਾ ਇਸ ਫੇਰੀ ਦਾ ਕੱਲ੍ਹ ਆਖਰੀ ਦੀਵਾਨ ਹੋਵੇਗਾ। ਇਸੇ ਤਰ੍ਹਾਂ ਹੀ ਸਾਡੇ ਪਾਸ ਢਾਡੀ ਜੱਥਾ ਪੂਰਨ ਸਿੰਘ ਅਰਸ਼ੀ, ਜੋ ਅੱਜ 8:30 ਵਜੇ ਤੋਂ ਲੈ ਕੇ 9:30 ਤੱਕ ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਇਸੇ ਤਰ੍ਹਾਂ ਹੀ ਜੋ ਅਗਲੇ ਹਫ਼ਤੇ ਆਪਾਂ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰ ਰਹੇ ਹਾਂ, ਆਪ ਆਪਣੇ ਪ੍ਰੋਗਰਾਮਾਂ ਦੇ ਵਿੱਚ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਹ ਹੁਣ ਸਾਡੇ ਬੜੀ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਅਤੇ ਉਹਨਾਂ ਜੱਥੇ ਪਾਸੋਂ 8:30 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਜੀ ਗੁਰਮੁਖਾਂ ਦੀ ਰਸਨਾ ਤੋਂ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਕਹਿ ਰਹੇ ਨੇ, ਨਾਨਕ ਇਸ ਦੇਹੀ ਵਿੱਚ ਨਾਮ ਨਿਦਾਨ ਹੈ। ਅਜਲੀ ਨੇ ਇੱਥੇ ਹੋਰ ਵੀ ਜਿਹੜੇ ਬੱਚੇ ਨਾਲ ਗਾ ਸਕਦੇ ਆ ਜਾਓ। ਗੁਰੂ ਸਾਹਿਬ ਨੇ ਨਾਮ ਦੀ ਗੱਲ ਕੀਤੀ, ਭਾਈ ਸਾਹਿਬ ਜੀ ਨੇ ਸਾਨੂੰ ਸੁਣਾਇਆ, ਗਿਆਨੀ ਜੀ ਨੇ, ਅਤੇ ਅਸੀਂ ਵੀ ਗੁਰੂ ਸਾਹਿਬ ਕਿਰਪਾ ਕਰਨ ਉਸੇ ਪ੍ਰਕਰਨ ਮੁਤਾਬਕ ਆਪਾਂ ਵੀ, ਕਿਉਂਕਿ ਜਦੋਂ ਇੱਕ ਪ੍ਰਕਰਨ ਚੱਲ ਪਏ ਨਾ, ਫਿਰ ਜੇ ਉਸ ਨੂੰ ਜਾਰੀ ਰੱਖਿਆ ਜਾਏ ਤਾਂ ਸਾਨੂੰ ਸਮਝ ਜ਼ਿਆਦੀ ਆ ਸਕਦੀ, ਛੇਤੀ ਆ ਸਕਦੀ। ਸ਼ਹੀਦਾਂ ਦੇ ਪਿਆਰ ਵਿੱਚ ਸਮਾਗਮ ਹੋ ਰਹੇ ਨੇ, ਬਸ ਇੱਕ ਮਿੰਟ ਦੀ ਬੇਨਤੀ ਕਰਕੇ ਸ਼ਬਦ ਆਰੰਭ ਕਰ। ਗੁਰੂ ਘਰ ਦੇ ਸ਼ਹੀਦਾਂ ਦਾ ਜਨਮ ਦਾ ਇੱਕ ਖਾਸ ਵੇਲਾ ਹੈ। ਔਰ ਉਹਨਾਂ ਦਾ ਸਪੈਸ਼ਲ ਪਲੇਸ ਆਫ ਬਰਥ ਹੈ, ਟਾਈਮ ਆਫ ਬਰਥ, ਪਲੇਸ ਆਫ ਬਰਥ। ਦੁਨਿਆਵੀ ਮਾਂ ਬਾਪ ਹੁੰਦੇ ਨੇ, ਪਰ ਉਹਨਾਂ ਦਾ ਸ਼ਹੀਦੀ ਸ਼ਖਸੀਅਤ ਜਿਹੜੀ ਉਹਨਾਂ ਦੀ ਹੁੰਦੀ ਹੈ, ਉਹਨਾਂ ਦਾ ਜਨਮਦਾਤਾ ਕੋਈ ਹੋਰ ਹੈ। ਭਾਈ ਸਾਹਿਬ ਗੁਰਦਾਸ ਜੀ ਨੇ, ਭਾਈ ਗੁਰਦਾਸ ਜੀ ਨੇ ਜਦੋਂ ਸ਼ਹੀਦਾਂ ਦੀ ਗੱਲ ਕੀਤੀ ਹੈ, ਉਹਦੇ ਵਿੱਚ ਇਹ ਬਚਨ ਕੀਤੇ ਨੇ, ਸਾਧ ਸੰਗਤ ਵਿੱਚ ਜਾਇਕ ਹੈ, ਹਉਮੈ ਮਾਰ ਮਰੈ ਆਪ ਆਪ ਹੈ। ਜਨਮ ਤੋਂ ਪਹਿਲੋਂ, ਭਾਈ ਸਾਹਿਬ ਵੀ ਕਹਿ ਕੇ ਗਏ ਨੇ, ਜਨਮ ਤੋਂ ਪਹਿਲੋਂ ਬੱਚੇ ਦਾ ਨਿਵਾਸ ਮਾਂ ਦੇ ਗਰਭ ਵਿੱਚ ਹੁੰਦਾ। ਸਾਧ ਸੰਗਤ ਇਹ ਸ਼ਹੀਦਾਂ ਦੀ ਜਨਮਦਾਤੀ ਹੈ। ਸਾਧ ਸੰਗਤ ਵਿੱਚ ਜਾਇਕ ਹੈ, ਹਉਮੈ ਮਾਰ ਮਰੈ ਆਪ ਆਪੈ, ਵਖਤੈ ਉੱਪਰ ਲੜ ਮਰੈ, ਵਖਤੈ ਉੱਪਰ ਲੜ ਮਰੈ ਅੰਮ੍ਰਿਤ ਵੇਲੇ ਸ਼ਬਦ ਅਲਾਪ। ਅੰਮ੍ਰਿਤ ਵੇਲਾ ਹੈ, ਟਾਈਮ ਆਫ ਬਰਥ ਸ਼ਹੀਦਾਂ ਦਾ। ਤੁਸੀਂ ਜਿੰਨੇ ਵੀ ਗੁਰੂ ਘਰ ਦੇ ਸ਼ਹੀਦਾਂ ਨੂੰ ਦੇਖੋਗੇ ਨਾ, ਉਹਨਾਂ ਦੇ ਜੀਵਨ ਪੜ੍ਹੋਗੇ, ਉਹਨਾਂ ਦੇ ਜੀਵਨ ਵਿੱਚ ਅੰਮ੍ਰਿਤ ਰੂਪੀ ਨਾਮ ਅਤੇ ਅੰਮ੍ਰਿਤ ਵੇਲਾ, ਸਾਧ ਸੰਗਤ, ਇਹ ਚੀਜ਼ਾਂ ਜ਼ਰੂਰੀ ਨੇ। ਅਤੇ ਆਓ ਪਿਆਰਿਓ, ਅੰਮ੍ਰਿਤ ਰੂਪੀ ਨਾਮ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਮਲਹਾਰ ਰਾਗ ਵਿੱਚ ਪਹਿਲਾਂ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਨੇ। ਹੁਣ ਦੂਜਾ ਸ਼ਬਦ ਵੀ ਗੁਰੂ ਨਾਨਕ ਸਾਹਿਬ ਦਾ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਆਪਣੇ ਹਿਰਦੇ ਵਿੱਚ ਲਿਖਣਾ।

ਹੁਕਮ ਹੋਇਆ ਹੈ ਪ੍ਰਬੰਧਕਾਂ ਵੱਲੋਂ ਕਿ 8:40 ਤੱਕ ਕਰਨਾ ਹੈ ਕੀਰਤਨ। ਸ਼ਹੀਦਾਂ ਦੀ ਗੱਲ ਜ਼ਰੂਰੀ ਹੈ। ਆ ਜਿਹੜਾ ਬਚਨ ਆਇਆ ਨਾ, ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸੱਚਾ ਪਾਏ। ਸੱਚੇ ਮਾਲਕ ਨੇ ਜਿਨ੍ਹਾਂ ਦੇ ਅੰਦਰ ਆਪਣੀ ਪ੍ਰੀਤ ਪਾ ਦਿੱਤੀ ਨਾ, ਉਹਨਾਂ ਦਾ ਬੰਦ ਕੱਟਿਆ ਗਿਆ, ਆਰੇ ਨਾਲ ਚੀਰੇ ਗਏ, ਪ੍ਰੀਤ ਨਹੀਂ ਗਈ। ਇਹ ਸਾਡਾ ਇਤਿਹਾਸ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਭਾਈ ਗੁਲਜ਼ਾਰਾ ਸਿੰਘ ਜੀ ਦੀ ਪੁੱਠੀ ਖਲ ਲਾਈ ਗਈ, ਇਹ ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਨ। ਬੇਅੰਤ ਕਸ਼ਟ ਦਿੱਤੇ ਗਏ ਸਿੰਘਾਂ ਨੂੰ। ਰਹੋ ਵਿਚਾਰ, ਸਮਾਂ ਆਪਣਾ ਬਹੁਤ ਥੋੜ੍ਹਾ ਜਿਹਾ। ਮੈਂ ਅੱਜ ਦੇ ਸ਼ਹੀਦ ਦੀ ਗੱਲ ਕਰਕੇ ਫਿਰ ਅਗਲਾ ਸ਼ਬਦ ਆਪਾਂ ਪੜ੍ਹਨਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਬੋਲਿਓ ਸੋ ਕਹੀਅਤ ਹੈ, ਕਿਉਂਕਿ ਰੰਗ ਦੀ ਗੱਲ ਆਈ ਨਾ, ਸਦਾ ਸਾਹਿਬ ਕਹਿ ਰੰਗ ਰਹੇ ਕਬਹੂ ਨਾ ਤੂਟ ਸਨੇਹ। ਛੇਤੀ ਛੇਤੀ ਗੱਲ ਕਰਾਂ। ਭਾਈ ਰਣਜੀਤ ਸਿੰਘ ਜੀ ਇੱਕ ਹੋਏ ਨੇ ਤਰਸਿੱਕਾ, ਤਰਸਿੱਕਾ ਉਹਨਾਂ ਦਾ ਨਗਰ ਸੀ ਉੱਧਰ। ਭਾਈ ਸਾਹਿਬ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ, ਉਹਦੇ ਨਾਲ BSF CRP ਨਾਲ ਸੀ, ਦਰਬਾਰ ਸਾਹਿਬ ਦੇ ਬਾਹਰੋਂ ਅਰੈਸਟ ਕਰ ਲਿਆ। ਦਾਸ ਨੇ ਇਹ ਗੱਲ ਕਈ ਜਗ੍ਹਾ 'ਤੇ ਸੁਣਾਈ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਸ਼ਹੀਦ ਸਾਰੇ ਸਤਿਕਾਰਯੋਗ ਨੇ, ਭਾਵੇਂ ਕੋਈ ਇਸ ਸਦੀ ਵਿੱਚ ਸ਼ਹੀਦ ਹੋ ਰਿਹਾ ਅਤੇ ਭਾਵੇਂ ਕੋਈ 16ਵੀਂ ਸਦੀ ਦਾ ਸ਼ਹੀਦ ਹੈ, ਭਾਵੇਂ 17ਵੀਂ ਸਦੀ ਦਾ ਸ਼ਹੀਦ ਹੈ, ਠੀਕ ਹੈ, ਅਸੀਂ ਕਈ ਵਾਰੀ ਪੁਰਾਤਨ ਅਤੇ ਨਵੀਨ ਲਫਜ਼ ਵਰਤ ਲੈਂਦੇ ਹਾਂ, ਪਰ ਸ਼ਹੀਦ ਕਦੀ ਪੁਰਾਤਨ ਨਹੀਂ ਹੁੰਦੇ। ਬੋਲੋ ਜੀ ਵਾਹਿਗੁਰੂ, ਗੱਜ ਕੇ ਬੋਲੋ ਜੀ ਵਾਹਿਗੁਰੂ। ਸ਼ਹੀਦ ਕਦੀ ਪੁਰਾਣੇ ਨਹੀਂ ਹੁੰਦੇ। ਸ਼ਹੀਦ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਰੂਪ ਦਿਖਾਉਂਦੇ ਰਹਿੰਦੇ ਅਤੇ ਨਵੇਂ ਰਹਿੰਦੇ। ਜਿਸ ਤਰ੍ਹਾਂ ਸਾਡਾ ਗੁਰੂ ਕਦੀ ਪੁਰਾਣਾ ਹੋਣ ਵਾਲਾ ਨਹੀਂ, ਸਾਡੇ ਗੁਰੂ ਦੇ ਵਿੱਚ ਲੀਨ ਹੋਏ ਗੁਰੂ ਦੇ ਪਿਆਰੇ ਸੰਤ ਸਿੱਖ ਸਾਧੂ ਸ਼ਹੀਦ ਇਹ ਵੀ ਕਦੇ ਪੁਰਾਣੇ ਨਹੀਂ। ਪਰ ਇਤਿਹਾਸ ਨੂੰ ਯਾਦ ਕਰਨ ਵਾਸਤੇ ਕਹਿਣਾ ਪੈਂਦਾ। ਭਾਈ ਰਣਜੀਤ ਸਿੰਘ ਨੂੰ ਅਰੈਸਟ ਕੀਤਾ ਅਤੇ ਆਲਮ ਇਜ਼ਹਾਰ ਉਦੋਂ ਅੰਮ੍ਰਿਤਸਰ ਵਿੱਚ SSP ਸੀ, ਬੜਾ ਤਸ਼ੱਦਦ ਕੀਤਾ। ਜਿਹੜਾ ਬਚਨ ਆਇਆ ਨਾ, ਸਦਾ ਸਾਹਿਬ ਕਹਿ ਰੰਗ ਰਹਿ ਕਬੂ ਨਾ ਤੂੜ ਸਨੇਹ, ਬਹੁਤ ਤਸ਼ੱਦਦ ਕੀਤਾ, ਹੱਡੀਆਂ ਭੰਨ ਦਿੱਤੀਆਂ। ਆ ਤੁਸੀਂ ਪਿੱਛੇ ਜੇ ਉਹ ਮੂਵੀ ਦੇਖੀ ਕਿਹੜੀ ਸੀ, ਉਹ ਸਤਲੁਜ, ਉਹਦੇ 'ਚ ਬੜਾ ਉਹਨਾਂ ਯਤਨ ਕੀਤਾ ਦਿਖਾਉਣ ਦਾ। ਭਾਈ ਜਸਵੰਤ ਸਿੰਘ ਜੀ ਖਾਲੜਾ ਬਾਰੇ ਵੀ ਬਹੁਤਾ, ਉਹਨਾਂ ਬਾਰੇ ਹੋਰ ਸ਼ਹੀਦਾਂ ਬਾਰੇ ਅਤੇ ਪੁਲਿਸ ਦੇ ਤਸ਼ੱਦਦ ਬਾਰੇ ਦਿਖਾਉਣ ਦੀ ਉਹਨਾਂ ਨੇ ਪੂਰੀ ਚੰਗੀ ਕੋਸ਼ਿਸ਼ ਕੀਤੀ, ਪਰ ਮੈਨੂੰ ਖਿਮਾ ਕਰਿਓ, ਮੈਨੂੰ ਨਹੀਂ ਲੱਗਦਾ ਕਿ ਇਹ 2-3 ਜਾਂ 5% ਮੈਕਸੀਮਮ 5% ਦਿਖਾਇਆ। ਜਿਨ੍ਹਾਂ ਨੇ ਉੱਥੇ ਉਹ ਸਮਾਂ ਹਟਾਇਆ ਨਾ, ਉਹਨਾਂ ਨੂੰ ਪਤਾ। ਰਹੋ ਵਿਚਾਰ, ਬੜਾ ਤਸ਼ੱਦਦ ਕੀਤਾ, ਭਾਈ ਰਣਜੀਤ ਸਿੰਘ ਦੀਆਂ ਹੱਡੀਆਂ ਤੋੜ ਦਿੱਤੀਆਂ। ਜਿਉਂ ਜਿਉਂ ਵੱਜਦੀਆਂ ਨੇ, ਸਿੰਘ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਖੀਰ ਉਹ ਜਿਹੜੇ ਕੁੱਟਣ ਮਾਰਨ ਵਾਲਾ ਸੀ ਉਹ ਥੱਕ ਗਏ, ਕਹਿੰਦਾ ਦੁਸ਼ਟੋ ਥੱਕ ਗਏ ਹੋ, ਜਾਓ ਪਾਣੀ ਧਾਣੀ ਪੀ ਆਓ, ਥੋੜ੍ਹੇ ਜਿਹੇ ਤਾਜ਼ੇ ਹੋ ਜਾਓ ਅਤੇ ਮੈਂ ਬਾਣੀ ਪੜ੍ਹ ਲਵਾਂ, ਫਿਰ ਆ ਜਾਓ। ਅੱਜ ਦੇ ਸ਼ਹੀਦਾਂ ਦੀ ਗੱਲ, ਸੁਖਮਨੀ ਸਾਹਿਬ ਦਾ ਪਾਠ ਕੀਤਾ, ਬਾਣੀ ਕੰਠ ਸੀ। ਕਈ ਵਾਰੀ ਬੇਨਤੀ ਕਰੀਦੀ ਆ ਛਤੇਦਾਂ 'ਤੇ, ਬਾਣੀ ਕੰਠ ਕਰਿਆ ਕਰੀਏ ਵੱਧ ਤੋਂ ਵੱਧ। ਬਾਣੀ ਕੰਠ ਸੀ, ਸੁਖਮਨੀ ਸਾਹਿਬ ਦਾ ਪਾਠ ਕੀਤਾ ਰਣਜੀਤ ਸਿੰਘ ਨੇ,
ਤੇ ਆਵਾਜ਼ ਮਾਰੀ ਦੁਸ਼ਟੋ ਆ ਜਾਓ ਫਿਰ ਆ ਜਾਓ ਕਰ ਲਓ ਆਪਣਾ ਕੰਮ। ਕਿੱਦਾਂ ਦੇ ਅੱਜ ਦੇ ਸਿੰਘ ਨੇ ਤਸ਼ੱਦਦ ਹੋਇਆ ਫਿਰ ਕਹਿੰਦੇ ਆ ਜਾਓ ਬੜਾ ਕੁੱਟਿਆ ਮਾਰਿਆ ਜੋ ਕੁਝ ਪੁੱਛਦੇ ਸੀ ਭਾਈ ਸਾਹਿਬ ਦੇ ਮੂੰਹ ਨਹੀਂ ਖੋਲਿਆ। ਅਖੀਰ ਇੱਥੋਂ ਤੱਕ ਹੋਇਆ ਜਿੱਦਾਂ ਆਲੂ ਛਿੱਲੀ ਦੇ ਨਾ ਭਾਈ ਸਾਹਿਬ ਦਾ ਸਰੀਰ ਛਿੱਲ ਦਿੱਤਾ ਸਾਰਾ ਤੇ ਉੱਤੇ ਲਾਲ ਮਿਰਚਾਂ ਲੂਣ ਪਾ ਪਾ ਕੇ ਨਾ ਵੱਧ ਤੋਂ ਵੱਧ ਕਸ਼ਟ ਦਿੰਦੇ ਨੇ ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ। ਅੱਜ ਜਿਹੜੇ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ ਕੀ ਕਰੀ ਜਾਂਦੇ ਆ ਆ ਪੁੱਛੋ ਸਾਡੇ ਇਹਨਾਂ ਪਿਆਰੇ ਸ਼ਹੀਦਾਂ ਨੂੰ ਕਿ ਵਾਹਿਗੁਰੂ ਕਹਿਣ ਵਿੱਚ ਕਿੰਨੀ ਤਾਕਤ ਹੈ। ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਅਖੀਰ ਜਦੋਂ ਹੰਬ ਗਏ ਨਾ ਦੁਸ਼ਟ ਹੰਬ ਗਏ ਫਿਰ ਆਲਮੇ ਜਹਾਰ ਆਇਆ ਉਹ ਕਹਿੰਦਾ ਵਾ ਰਣਜੀਤ ਸਿੰਘ ਤੂੰ ਕਿਹੜੀ ਮਿੱਟੀ ਦਾ ਬਣਿਆ ਤੇਰੇ ਚ ਕਿਹੜੀ ਤਾਕਤ ਹੈ ਇੰਨਾ ਤੈਨੂੰ ਕਸ਼ਟ ਦਿੱਤਾ ਹੈ ਛਿੱਲਿਆ ਤੈਨੂੰ ਇੰਨਾ ਮਾਰਿਆ ਕੁੱਟਿਆ ਤੇਰੇ ਤੇ ਮਿਰਚਾਂ ਧੂੜੀਆਂ ਤੈਨੂੰ ਪੀੜ ਨਹੀਂ ਹੁੰਦੀ। ਆ ਸੁਣਿਓ ਸਦਾ ਸਾਹਿਬ ਕਾ ਰੰਗ ਰਹਿ ਕਬੂ ਨਾ ਤੂੜ ਸੁਣਿਓ ਕਹਿੰਦਾ ਆਲਮ ਕਹਿੰਦਾ ਤੈਨੂੰ ਪੀੜ ਨਹੀਂ ਹੁੰਦੀ ਰਣਜੀਤ ਸਿੰਘ ਜੀ ਨੂੰ ਭਾਈ ਸਾਹਿਬ ਨੂੰ ਉਹ ਭਾਈ ਸਾਹਿਬ ਰਣਜੀਤ ਸਿੰਘ ਬੋਲੇ ਕਹਿੰਦੇ ਦੁਸ਼ਟਾ ਅਵਲ ਤੇ ਅਸੀਂ ਦੱਸਦੇ ਨਹੀਂ ਇਹੋ ਜਿਹੀ ਗੱਲ ਪਰ ਜੇ ਹੁਣ ਤੂੰ ਪੁੱਛਦਾ ਤੇ ਸੁਣ ਲੈ। ਇਸ਼ਾਰਾ ਕੀਤਾ ਕਹਿੰਦੇ ਓ ਧੰਨ ਗੁਰੂ ਅਰਜਨ ਦੇਵ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਸਿਰ ਤੇ ਮੇਰੇ ਸਾਹਮਣੇ ਖੜੇ ਨੇ ਮੈਨੂੰ ਕੋਈ ਪੀੜ ਨਹੀਂ ਹੁੰਦੀ ਮੇਰੀ ਸਾਰੀ ਦਰਦ ਉਹ ਜਰਦੇ ਨੇ। ਇਹ ਅੱਜ ਦੇ ਸ਼ਹੀਦਾਂ ਦੀ ਗੱਲ ਹੈ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੰਗ ਲੱਗਾ ਭਾਈ ਸਾਹਿਬ ਸ਼ਹੀਦ ਹੋ ਗਏ ਮੁਕਾਬਲਾ ਦਿਖਾ ਤਾ ਉਹ ਝੂਠੇ ਮੁਕਾਬਲੇ ਵਿੱਚ ਦਿਖਾਉਂਦੇ ਸੀ। ਕੱਲ੍ਹ ਨੂੰ ਫਿਰ ਗੁਰੂ ਸਾਹਿਬ ਕਿਰਪਾ ਕਰਨ ਅਤੇ ਕਿਸੇ ਨਾ ਕਿਸੇ ਜਿਹੜੇ ਸ਼ਹੀਦ ਜਿਹੜੇ ਥੋੜ੍ਹਾ ਸਮਾਂ ਪਹਿਲੋਂ ਸ਼ਹੀਦ ਹੋਏ ਨੇ ਆਪਾਂ ਉਹਨਾਂ ਵਿੱਚੋਂ ਕਿਸੇ ਦੀ ਗੱਲ ਕਰਾਂਗੇ। ਸੋ ਆਓ ਦੋ ਮਿੰਟ ਵਿੱਚ ਸ਼ਬਦ ਪੜ੍ਹ ਲੈਣਾ ਆਪਾਂ ਅਤੇ ਤੁਹਾਨੂੰ ਬੇਨਤੀ ਹੈ ਬੜੇ ਪਿਆਰ ਨਾਲ ਤੁਸੀਂ ਗਾ ਰਹੇ ਹੋ ਨਾਲ ਉਸ ਤੋਂ ਬਾਅਦ ਸਮਾਪਤੀ ਹੈ ਸਾਰੇ ਇਹ ਵੀ ਸ਼ਬਦ

0: ਉਹਨਾਂ ਦੀ ਖਿਮਾ ਕਰਨੀ। ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਜੀ ਦਾ, ਕੋਟਾਨ ਕੋਟ ਸ਼ੁਕਰਾਨਾ ਸਮੂਹ ਸੰਗਤਾਂ ਦਾ, ਔਰ ਇਹਨਾਂ ਸਾਰੇ ਗੁਰੂ ਕੇ ਪਿਆਰੇ ਬੱਚੇ ਬੱਚੀਆਂ ਦਾ ਜਿਹਨਾਂ ਸਾਰਿਆਂ ਨੇ ਨਾਲ ਬਹਿ ਕੇ ਕੀਰਤਨ ਕਰਵਾਇਆ ਹੈ। ਸਭ ਦਾ ਕੋਟਾਨ ਕੋਟ ਸ਼ੁਕਰਾਨਾ। ਇੱਥੋਂ ਦੇ ਸਾਰੇ ਪ੍ਰਬੰਧਕ ਗੁਰੂ ਕੇ ਪਿਆਰੇ, ਮੈਨੂੰ ਲੱਗਦਾ 18-20 ਸਾਲ ਹੋ ਗਏ ਇੱਥੇ ਆਉਂਦਿਆਂ, ਜਦੋਂ ਵੀ ਆਈਦਾ ਬੜਾ ਪਿਆਰ ਦਿੰਦੇ ਸਾਰੇ। ਇਹਨਾਂ ਸਾਰੇ ਵੀਰਾਂ ਦਾ, ਸਮੂਹ ਸੰਗਤਾਂ ਦਾ ਸਮੁੱਚੇ ਤੌਰ 'ਤੇ ਫਿਰ ਧੰਨਵਾਦ। ਇੱਕ ਹਾਜ਼ਰੀ ਕੱਲ੍ਹ ਨੂੰ ਹੋਰ ਹੈ, 7:45 ਤੋਂ 8:30। ਅੱਜ ਕੁਛ ਪਹਿਲਾਂ ਪ੍ਰੋਗਰਾਮ ਲੇਟ ਹੋ ਗਿਆ ਸੀ, ਇਸ ਕਰਕੇ ਪ੍ਰਬੰਧਕਾਂ ਨੇ ਇਸ ਤਰੀਕੇ ਨਾਲ ਜਿਹੜਾ ਨਾ ਪ੍ਰੋਗਰਾਮ ਚਲਾਇਆ। ਸੋ ਕੱਲ੍ਹ ਨੂੰ ਵੀ ਸਮੇਂ ਸਿਰ ਆਇਓ, ਆਪਾਂ ਰਲ ਕੇ ਸ਼ਹੀਦਾਂ ਦੇ ਪਿਆਰ ਵਿੱਚ ਕੀਰਤਨ ਕਰਾਂਗੇ। ਭੁੱਲਾਂ ਦੀ ਖਿਮਾ ਕਰਨੀ ਜੀ, ਪਿਆਰ ਸਾਹਿਬ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸੋਮਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਅਤੇ ਨਾਲ ਉਹਨਾਂ ਦੇ ਡਾਕਟਰ ਸਾਹਿਬ ਅਤੇ ਉਹਨਾਂ ਦਾ ਬੇਟਾ ਅਤੇ ਭਾਈ ਗੁਰਪ੍ਰੀਤ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਸਮਾਗਮਾਂ ਦੇ ਵਿੱਚ ਸਾਡੇ ਪਾਸ 3-4 ਦਿਨਾਂ ਲਈ ਆਏ ਹਨ। ਕੱਲ੍ਹ ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਹੋਵੇਗਾ। ਇਸੇ ਤਰ੍ਹਾਂ ਹੀ ਜੋ ਸਿੱਖ ਸੰਘਰਸ਼ ਲਈ ਉਹ ਮਹਾਨ ਯੋਧੇ ਜਿਨ੍ਹਾਂ ਨੇ ਆਪਣਾ ਆਪਤਾ ਵਾਰਿਆ, ਨਾਲ ਆਪਣੇ ਪਰਿਵਾਰਾਂ ਦੀ ਵੀ ਪਰਵਾਹ ਨਹੀਂ ਕੀਤੀ, ਉਹਨਾਂ ਮਹਾਨ ਯੋਧਿਆਂ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਮਹਾਨ ਯੋਧਿਆਂ ਦੇ ਸਮਰਪਿਤ ਆਉਣ ਵਾਲੇ ਐਤਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਵਾਲੇ ਦਿਨ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀਆਂ ਲਗਵਾਓ। ਇਸੇ ਤਰ੍ਹਾਂ ਹੀ ਜੋ ਸਾਡੇ ਪਾਸ ਢਾਡੀ ਜੱਥਾ ਪੂਰਨ ਸਿੰਘ ਜੀ ਅਰਸ਼ੀ, ਇਹਨਾਂ ਸਮਾਗਮਾਂ ਵਿੱਚ ਇੱਕ ਹਫ਼ਤੇ ਦੀ ਹਾਜ਼ਰੀ ਭਰਨ ਆਏ ਹਨ, ਉਹਨਾਂ ਦਾ ਇੱਥੇ ਆਉਣ 'ਤੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਜੀ ਆਇਆਂ। ਹੁਣ ਆਪ ਜੀ ਨੂੰ ਉਹ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਆਓ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਸ਼ਿਕਾਰ ਖੇਡੇ ਹਾਂ
1: ਕੀਤੀ ਸਿੱਖ ਫੌਜਾਂ ਦੀ
0: ਕੀਤੀ ਸਿੱਖ ਫੌਜਾਂ ਦੀ
1: ਉਸਾਰੀ ਛੇਵੇਂ ਪਾਤਸ਼ਾਹ
0: ਕੀਤੀ ਸਿੱਖ ਫੌਜਾਂ ਦੀ
1: ਉਸਾਰੀ ਛੇਵੇਂ

ਵਾਹਿਗੁਰੂ ਵਾਹਿਗੁਰੂ। ਸੁਣਿਆ ਉਹਨਾਂ ਦਾ ਹੋਵੇ ਇਕਬਾਲ ਉੱਚਾ ਜਿਹੜੇ ਤੇਰੀ ਦਹਿਲੀਜ਼ ਤੇ ਝੁਕਦੇ ਨੇ। ਸੁਣਿਆ ਉਹਨਾਂ ਦਾ ਹੋਵੇ ਇਕਬਾਲ ਉੱਚਾ ਜਿਹੜੇ ਤੇਰੀ ਦਹਿਲੀਜ਼ ਤੇ ਝੁਕਦੇ ਨੇ। ਮੁੜ ਕੇ ਉਸ ਨੂੰ ਆਸ ਦਾ ਬੂਰ ਲੱਗੇ ਬੂਟੇ ਜਿਹੜੇ ਤਕਦੀਰ ਦੇ ਸੁੱਕਦੇ ਨੇ। ਜੀਵਨ ਲਹਿਰ ਫਿਰ ਉਹਨਾਂ 'ਚੋਂ ਹੋਏ ਪੈਦਾ ਸੋਮੇ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ। ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਪੈਂਡੇ ਉਹਦੇ 84 ਦੇ ਮੁੱਕਦੇ ਨੇ, ਗੇੜ ਉਹਦੇ 84 ਦੇ ਮੁੱਕਦੇ ਨੇ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ, ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਧਰ ਕੇ ਚੁਕਾਓ ਸੀਸ, ਮਾਰੋ ਚੌਂਕੜੇ, ਜੋੜ ਕੋ ਦੋਨੋਂ ਹੱਥ। ਸਾਰੀਆਂ ਸੰਗਤਾਂ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਯੋਗ ਜੀ, ਵੱਡਿਆਂ ਭਾਗਾਂ ਵਾਲੇ ਜੀ, ਅੱਜ ਵੀ ਆਪ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਸ਼ਾਮ ਦੇ ਦੀਵਾਨ ਵਿੱਚ ਆਪ ਤੁਸੀਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਪਹੁੰਚੇ ਜੀ। ਆਪ ਜੀ ਨੇ ਯਥਾ ਸ਼ਕਤ ਗੁਰੂ ਦਰਬਾਰ 'ਚ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਾਨ ਸੇਵਾਵਾਂ ਕੀਤੀਆਂ ਨੇ। ਸਾਡੇ ਤੋਂ ਪਹਿਲਾਂ ਜੋ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ, ਕਥਾ ਦਾ ਆਨੰਦ ਮਾਣਿਆ ਹੈ, ਇਸ ਦੇ ਨਾਲ ਨਾਲ ਢਾਡੀ ਜਥਾ ਜੋ ਅੱਜ ਪਹਿਲੇ ਦਿਨ ਦੇ ਦੀਵਾਨ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਾਜ਼ਰ ਹੋਇਆ, ਲਗਭਗ ਇੱਕ ਵੀਕ ਗੁਰੂ ਕੀ ਸੰਗਤ ਦੇ ਅਸੀਂ ਦਰਸ਼ਨ ਦੀਦਾਰੇ ਰੋਜ਼ਾਨਾ ਕਰਨੇ ਨੇ। ਫਿਰ ਕਦੀ ਸਮਾਂ ਬਣੇ, ਅਣਜਲ ਬਣਿਆ ਤਾਂ ਜ਼ਰੂਰ ਤੁਹਾਡੇ ਦਰਸ਼ਨ ਦੀਦਾਰੇ ਕਰਨ ਦਾ ਯਤਨ ਕਰਾਂਗੇ, ਪਰ ਜਿਹੜਾ ਇਸ ਵਾਰ ਸਮਾਂ ਬਣਿਆ ਹੈ, ਇੱਕ ਆਸ ਰੱਖਦੇ ਹਾਂ ਕਿ ਗੁਰੂ ਕੀ ਸਾਧ ਸੰਗਤ ਆਪ ਤੁਸੀਂ ਪਿਆਰ ਭਰੀਆਂ ਸੀਸੜੀਆਂ ਦੇ ਕੇ ਤੁਰੋਗੇ। ਅਸੀਂ ਤੁਹਾਨੂੰ ਕੋਈ ਸਿੱਖਿਆ ਦੇਣ ਵਾਸਤੇ ਨਹੀਂ ਆਏ, ਮੇਰੇ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਸੁਣਨ ਵਾਲਾ ਪਨੀਤ ਹੈ ਅਤੇ ਕਹਿਣ ਵਾਲਾ ਪਵਿੱਤ ਹੈ। ਸੁਣਾਉਣ ਵਾਲੇ ਨਾਲੋਂ ਸੁਣਨ ਵਾਲਾ ਅਸਲ ਵਿੱਚ ਦੋ ਦਰਜੇ ਉੱਪਰ ਹੈ। ਆਪਾਂ ਸੁਖਮਨੀ ਸਾਹਿਬ ਦਾ ਪਾਵਨ ਜਾਪ ਕਰਦੇ ਹਾਂ, ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਪਵਿੱਤਰ ਪਵਿੱਤਰ ਪਵਿੱਤਰ ਪਨੀਤ। ਤੁਸੀਂ ਸੁਣਨਾ, ਅਸੀਂ ਸੁਣਾਉਣਾ, ਫਿਰ ਉਹਦੇ 'ਤੇ ਤੁਸੀਂ ਵਿਚਾਰ ਕਰਨੀ ਹੈ। ਕਿਉਂਕਿ ਵਿਦੇਸ਼ਾਂ ਵਿੱਚ ਮੈਂ ਇਕੱਲੇ ਇਸ ਗੁਰੂ ਘਰ ਦੀ ਗੱਲ ਨਹੀਂ ਕਰਦਾ, ਜਿੰਨੇ ਵੀ ਵਿਦੇਸ਼ਾਂ ਵਿੱਚ ਗੁਰੂ ਘਰ ਨੇ ਬਈ, ਜਿੱਥੇ ਜਿੱਥੇ ਵੀ ਸਾਡੇ ਸਿੱਖ ਭਾਈਚਾਰਾ ਕਮਿਊਨਿਟੀ ਬੈਠੀ ਹੈ, ਗੁਰਧਾਮਾਂ ਦੀ ਉਸਾਰੀ ਹੈ, ਹਰ ਗੁਰੂ ਘਰ ਵਿਖੇ ਚੰਗਾ ਚੰਗਾ ਬੁਲਾਰਾ ਪਹੁੰਚਦਾ, ਚੰਗਾ ਰਾਗੀ ਜਾਂਦਾ, ਚੰਗਾ ਢਾਡੀ ਜਾਂਦਾ, ਚੰਗਾ ਕਵੀਸ਼ਰ ਜਾਂਦਾ, ਚੰਗਾ ਕਥਾ ਵਾਚਕ ਜਾਂਦਾ, ਸੰਗਤਾਂ ਸਾਰਿਆਂ ਨੂੰ ਸਰਵਣ ਕਰਦੀਆਂ ਨੇ। ਐਨ ਇਸੇ ਤਰ੍ਹਾਂ ਇਸ ਹੀ ਕੜੀ ਵਿੱਚ ਇਹ ਇੱਕ ਮਹਾਨ ਇਤਿਹਾਸਕ ਸਟੇਜ ਕਹਿ ਸਕਦਾ ਹਾਂ, ਜਿਸ ਸਟੇਜ ਦਾ ਸਾਰੇ ਅਮਰੀਕਾ ਦੇ ਵਿੱਚ ਵਰਲਡ ਵਿੱਚ ਨਾਂ ਹੈ ਕਿ ਇਸ ਸਟੇਜ ਉੱਤੇ ਪੰਥ ਦੇ ਨਾਂ ਬਾਰ ਕੀਰਤਨੀ ਜਥੇ, ਕਥਾ ਵਾਚਕ ਢਾਡੀ ਜਥੇ, ਕਵੀਸ਼ਰ ਜਥੇ ਸਮੇਂ ਸਮੇਂ ਅਨੁਸਾਰ ਆਣ ਕੇ ਹਾਜ਼ਰੀਆਂ ਭਰਦੇ ਨੇ। ਕਿਉਂਕਿ ਅਸੀਂ ਟੂਰਿਸਟ ਵੀਜ਼ੇ 'ਤੇ ਲਗਭਗ 5-5.5 ਮਹੀਨੇ ਦਾ ਟੂਰ ਹੁੰਦਾ ਹੈ, ਆਈਦਾ ਹੈ, ਪ੍ਰਬੰਧਕ ਸਾਹਿਬਾਨਾਂ ਨਾਲ ਸੰਪਰਕ ਕਰੀਦਾ ਹੈ, ਪ੍ਰਵਾਨਗੀ ਮਿਲਦੀ ਹੈ,
ਉਸ ਸੰਸਾਰ ਜਥੇ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚਦੇ ਨੇ। ਤੁਸੀਂ ਮਾਣ ਸਨਮਾਨ ਦਿੰਦੇ ਜੇ, ਅਸੀਸਾਂ ਦਿੰਦੇ ਜੇ, ਪਿਆਰ ਦਿੰਦੇ ਜੇ, ਮਾਇਕ ਤੌਰ 'ਤੇ ਵੀ ਮਾਣ ਸਨਮਾਨ ਤੁਸੀਂ ਕਰਦੇ ਜੇ, ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਕਿਰਤ ਕਮਾਈਆਂ 'ਤੇ ਮੇਰੇ ਪਾਤਸ਼ਾਹ ਬਰਕਤਾਂ ਪਾਉਣ, ਇਹ ਸਾਡੀਆਂ ਅਰਦਾਸਾਂ ਹੁੰਦੀਆਂ ਨੇ ਗੁਰੂ ਕੀ ਸਾਧ ਸੰਗਤ। ਕਿਉਂਕਿ ਗੁਰੂ ਕੀ ਸੰਗਤ ਕਾਮ ਤੇਨ ਹੁੰਦੀ ਹੈ। ਗੁਰੂ ਕੀ ਸੰਗਤ ਵਿੱਚ ਪਤਾ ਨਹੀਂ ਕਿੱਡੇ ਵੱਡੇ ਕੋਈ ਦਾਨੀ ਵੀ ਬੈਠੇ ਹੋਣ, ਸਰੋਤੇ ਵੀ ਬੈਠੇ ਹੋਣ, ਅਤੇ ਕੁਝ ਸਾਡੇ ਵਰਗੇ ਨੁਕਤਾ ਚੀਨੀ ਵਾਲੇ ਵੀ ਬੈਠੇ ਹੁੰਦੇ ਨੇ। ਸਾਰੀ ਤਰ੍ਹਾਂ ਦੀ ਸੰਗਤ ਹੁੰਦੀ ਹੈ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਦਰਬਾਰ 'ਚ ਖਲੋ ਕੇ ਸਰਬੱਤ ਦੇ ਭਲੇ ਦੀ ਗੱਲ ਕਰੀਏ, ਸਰਬੱਤ ਦੇ ਭਲੇ ਦੀ। ਵੈਸੇ ਤਾਂ ਆਪਾਂ ਅਰਦਾਸ ਤੋਂ ਬਾਅਦ ਇਹੀ ਮੁਕਾ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖੈਰ ਸਤਿਗੁਰੂ ਮੈਂ ਰਹਿਮਤ ਕਰੇ, ਅਸੀਂ ਕੋਈ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਹੀ ਚੁੱਕਾ ਹਾਂ ਕਿ ਤੁਹਾਨੂੰ ਕੋਈ ਸਿੱਖਿਆ ਦੇਣ ਵਾਸਤੇ ਨਹੀਂ ਹੈ। ਅਸੀਂ ਆਪਾਂ ਗੁਰੂ ਬਾਬੇ ਦੀਆਂ ਸਾਖੀਆਂ। ਵੇਖੋ ਕਿਸੇ ਕੋਲ ਹੁੰਦਾ ਹੈ ਇੱਕ ਕੌਲੀ 'ਚ ਪਾਉਣ ਜੋਗਾ ਪਾਣੀ, ਕਿਸੇ 'ਚ ਹੁੰਦਾ ਜੱਗ 'ਚ ਪਾਉਣ ਜੋਗਾ ਪਾਣੀ, ਕਿਸੇ ਕੋਲ ਗਲਾਸ ਭਰਿਆ ਹੁੰਦਾ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਜਿਵੇਂ ਜਿਵੇਂ ਵੀ ਪਾਤਸ਼ਾਹ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ, ਬੁੱਧੀ ਦਿੱਤੀ ਹੈ, ਉਸ ਅਨੁਸਾਰ ਗੁਰੂ ਬਾਬੇ ਦਾ ਪਾਵਨ ਇਤਿਹਾਸ, ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਗੁਰੂ ਕੀ ਸੰਗਤ ਨੂੰ ਆਣ ਕੇ ਸਰਵਣ ਕਰਵਾਉਂਦੇ ਨੇ। ਹੋ ਸਕਦਾ ਹੈ ਕਿ ਤੁਹਾਡੀ ਅਸੀਂ ਪੂਰੀ ਕਸਵੱਟੀ ਦੇ ਨਾਂ ਪੂਰੇ ਉਤਰੀਏ, ਇਹ ਕੁਛ ਦਾਵਾ ਨਹੀਂ ਕਰਦੇ, ਦਮਗਜਾ ਨਹੀਂ ਮਾਰਦੇ। ਇਹ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਆਪਾਂ ਸਾਰਿਆਂ ਰਲ ਮਿਲ ਕੇ ਗੁਰੂ ਬਾਬੇ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ। ਕਿਸੇ ਨੇ ਦੋ ਸ਼ਬਦ ਘੱਟ ਕਹਿ ਲਏ, ਕਿਸੇ ਨੇ ਦੋ ਸ਼ਬਦ ਵੱਧ ਕਹਿ ਲਏ। ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦਾ ਪਰਮਾਨ ਹੈ ਨਾ, ਕਿਆ ਹੂੰ ਕਥੀ ਕਥੇ ਕਥ ਦੇਖਾਂ। ਉਹ ਸਤਿਗੁਰੂ ਸਰਬ ਕਲਾ ਸਮਰੱਥ ਕਿੰਨਾ ਵੱਡਾ ਹੈ, ਉਹ ਸਤਿਗੁਰੂ ਦੀ ਵਡਿਆਈ ਕਰਨ ਵਾਲੀ ਅਸਮਰੱਥਾ, ਅਸੀਂ ਕੌਣ ਹਾਂ। ਅਸੀਂ ਤਾਂ ਸੱਤ ਜਨਮ ਧਾਰ ਕੇ ਵੀ ਉਹਦੇ ਕੀਤੇ ਅਹਿਸਾਨ ਆਪਣੇ ਸਿਰ ਤੋਂ ਨਹੀਂ ਚੁਕਾ ਸਕਦੇ। ਕਿਆ ਹੂੰ ਕਥੀ ਕਥੇ ਕਥ ਦੇਖਾਂ, ਮੈਂ ਕਥ ਨਾ ਕਥਨਾ ਜਾਈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਹਦੀ ਮਹਿਮਾ ਗਾਦ ਬੋਧ ਹੈ, ਕਥਨ ਤੋਂ ਬਾਹਰ ਹੈ। ਆਪਾਂ ਸਾਰਿਆਂ ਰਲ ਮਿਲ ਕੇ ਗੁਰੂ ਪਾਤਸ਼ਾਹ ਦੀਆਂ ਅਸੀਸਾਂ ਖੁਸ਼ੀਆਂ ਹਾਸਲ ਕਰਨੀਆਂ ਨੇ। ਆਓ ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਤੋਂ ਪਹਿਲਾਂ ਬਹੁਤ ਹੀ ਅਤੀ ਸਤਿਕਾਰਯੋਗ ਸਿੱਖ ਪੰਥ ਦਾ ਨਾਮਵਾਰ ਕੀਰਤਨੀ ਜਥਾ ਜੋ ਗੁਰੂ ਦਰਬਾਰ 'ਚ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਕੇ ਗਏ ਨੇ, ਨਾਲ ਨਾਲ ਉਹਨਾਂ ਨੇ ਸ਼ਹੀਦਾਂ ਦੀ ਗੱਲ ਕੀਤੀ ਹੈ। ਪਿਛਲੇ ਹੀ 20 ਕਾਪਾਂ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ ਪੁਰਬ ਜੋ 24 ਤਰੀਕ ਨੂੰ ਵੈਸੇ ਲੰਘ ਕੇ ਗਿਆ, ਜਿਵੇਂ ਜਿਵੇਂ ਸਮਾਂ ਮਿਲਿਆ ਉਸ ਅਨੁਸਾਰ ਸੰਗਤਾਂ ਨੇ ਮਨਾਇਆ। ਮੈਂ ਇੱਕ ਹਫ਼ਤਾ ਹਾਜ਼ਰੀ ਭਰਨੀ ਹੈ ਉਸ ਅਨੁਸਾਰ। ਮੈਂ ਜੋ ਚੋਣ ਕੀਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਉਪਰੰਤ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਿਵੇਂ ਤਖ਼ਤ ਨਿਸ਼ੀਨੀ ਹੋਈ, ਕਿਵੇਂ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਦੋ ਢਾਡੀ ਆਏ, ਲੜੀ ਮੈਂ ਇੱਥੋਂ ਪ੍ਰਾਰੰਭ ਕਰਾਂਗਾ। ਅਗਲਿਆਂ ਦੀਵਾਨਾਂ ਵਿੱਚ ਜਿਵੇਂ ਜਿਵੇਂ ਪ੍ਰੋਗਰਾਮ ਬਣਿਆ, ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਜੋ ਸ਼ਹੀਦੀ ਪ੍ਰਸੰਗ ਵੀ ਆਪ ਜੀ ਨੂੰ ਸਰਵਣ ਕਰਵਾਏ ਜਾਣਗੇ, ਪਰ ਮੁੱਢਲੇ ਰੂਪ ਵਿੱਚ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਜਿਸ ਗੁਰਦੇਵ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਦਿਹਾੜਾ ਲੰਘ ਕੇ ਗਿਆ ਹੈ, ਉਸ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਆਪ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਸਕਣ। ਸਰਵਣ ਕਰਨਾ, ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ, ਸ਼ਹੀਦ ਸਾਡੇ ਹਿੰਦੁਸਤਾਨ ਦੀ ਭਾਸ਼ਾ ਦਾ ਸ਼ਬਦ ਨਹੀਂ। ਸ਼ਹੀਦ ਅਸਲ ਵਿੱਚ ਦੋ ਕਿਸਮ ਦੇ ਹੁੰਦੇ ਨੇ, ਇੱਕ ਸ਼ਾਂਤਮਈ ਰੂਪ ਵਿੱਚ
ਤੇ ਇੱਕ ਸੂਰਮਗਤੀ ਦੇ ਰੂਪ ਵਿੱਚ ਮੈਂ ਗੱਲ ਕੀਤੀ ਕਿ ਸ਼ਹੀਦ ਦੋ ਤਰ੍ਹਾਂ ਦੇ ਹੁੰਦੇ ਨੇ। ਸ਼ਾਂਤਮਈ ਦੀ ਸ਼ਹਾਦਤ ਸੂਰਮਗਤੀ ਦੀ ਸ਼ਹਾਦਤ ਨਾਲੋਂ ਉੱਚਾ ਦਰਜਾ ਰਖਾਉਂਦੀ ਹੈ। ਕਿਉਂ? ਮੈਦਾਨੇ ਜੰਗ ਅੰਦਰ ਕਈ ਵਾਰ ਸੂਰਮਾ ਜੂਝਦਾ ਹੈ, ਉਹਦੇ ਸਾਹਮਣੇ ਕਈ ਤਰ੍ਹਾਂ ਦੇ ਕਵਸ਼ਚਨ ਹੁੰਦੇ ਨੇ, ਉਹਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਹੁੰਦੀਆਂ ਨੇ ਕਿ ਜੇ ਮੈਂ ਮੈਦਾਨੇ ਜੰਗ ਵਿੱਚੋਂ ਬਚ ਕੇ ਨਿਕਲ ਜਾਵਾਂ, ਭੱਜ ਕੇ ਚਲਾ ਜਾਵਾਂ, ਮੇਰੀ ਆਉਣ ਵਾਲੀ ਕੌਮ, ਆਉਣ ਵਾਲੀ ਜਨਰੇਸ਼ਨ ਮੈਨੂੰ ਕੀ ਕਹੇਗੀ? ਬਿਹਤਰ ਹੈ ਕਿ ਮੈਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂ। ਇਹ ਉਹਦੇ ਸਾਹਮਣੇ ਯਾਨੀ ਕਿ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ। ਜਿਹੜੀ ਸ਼ਾਂਤਮਈ ਸ਼ਹਾਦਤ ਹੁੰਦੀ ਹੈ, ਉਹ ਸ਼ਾਂਤਮਈ ਸ਼ਹਾਦਤ ਮਿੱਥ ਕੇ ਦਿੱਤੀ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸ਼ਾਂਤਮਈ ਹੈ, ਉਹਨਾਂ ਦੇ ਪੋਤਰੇ ਦੀ ਸ਼ਹਾਦਤ ਵੀ ਸ਼ਾਂਤਮਈ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਜਾਂਦੇ ਨੇ ਲਾਹੌਰ ਸ਼ਹਿਰ ਨੂੰ ਤੇ ਆਪਣੇ ਪੁੱਤਰ ਦੀ ਬਾਂਹ ਭਾਈ ਗੁਰਦਾਸ ਜੀ ਦੇ ਹੱਥ 'ਚ ਫੜਾ ਕੇ ਕਹਿੰਦੇ ਨੇ ਕਿ ਮਾਮਾ ਜੀ, ਅਸੀਂ ਚੱਲੇ ਹਾਂ ਲਾਹੌਰ ਸ਼ਹਿਰ ਸ਼ਹੀਦ ਹੋਣ ਵਾਸਤੇ, ਤੇ ਯਾਦ ਰੱਖਣਾ ਤੁਸੀਂ ਕੋਈ ਸਮਾਂ ਦੁਆਬੇ ਵਿੱਚ ਟਿਕਾਣਾ ਰੱਖਣਾ, ਗੁਰੇਜ਼ ਨਹੀਂ ਕਰਨਾ, ਤੇ ਸਾਡੇ ਸ਼ਹੀਦ ਹੋਣ ਤੋਂ ਉਪਰੰਤ ਸਾਡਾ ਫਰਜ਼ੰਦ ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਧਾਰਨ ਕਰੇਗਾ। ਦਰਸ਼ਨੀ ਡਿਉੜੀ ਦੇ ਕੋਲ ਖਲੋਤੇ ਨੇ, ਸਿੱਖ ਸੂਰਬੀਰ ਯੋਧੇ ਵੀ ਖਲੋਤੇ ਨੇ, ਗੁਰੂ ਕੇ ਅਨਣ ਪਿਆਰੇ ਸਿੱਖ ਬਾਈ ਵਿਧੀ ਚੰਦ ਵਰਗੇ, ਭਾਈ ਪੁਰਾਣੇ ਵਰਗੇ, ਭਾਈ ਜੇਠੇ ਵਰਗੇ, ਭਾਈ ਅਮੀ ਚੰਦ ਵਰਗੇ, ਭਾਈ ਲੰਗਾਹ ਵਰਗੇ, ਇਹ ਤਿਆਰ ਸਿੱਖ ਖਲੋਤੇ ਨੇ, ਭਾਈ ਸਾਧੋ ਵਰਗੇ ਸਿੱਖ ਖਲੋਤੇ ਨੇ, ਤੇ ਸਤਿਗੁਰੂ ਕਹਿੰਦੇ ਨੇ ਸਾਡੇ ਫਰਜ਼ੰਦ ਨੂੰ ਬੁਲਾਇਆ ਜਾਵੇ, ਆ ਗਏ ਨੇ। ਉਮਰ ਛੋਟੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਫਰਜ਼ੰਦ, ਅੱਜ ਅਸੀਂ ਤੁਹਾਡੀ ਪ੍ਰੀਖਿਆ ਕਰਨ ਲੱਗੇ ਹਾਂ, ਅੱਜ ਤੁਹਾਡੀ ਅਸੀਂ ਪ੍ਰੀਖਿਆ ਕਰਨ ਲੱਗੇ ਹਾਂ। ਹੱਥ ਜੁੜ ਗਏ ਸਾਹਿਬਜ਼ਾਦੇ ਦੇ, ਸਤਿਗੁਰੂ ਕਹਿੰਦੇ ਨੇ ਜਰਾ ਤਲਵਾਰ ਤਾਂ ਉਠਾਓ, ਕਰੋ ਆਪਣੀ ਉਂਗਲ ਤੇ ਵਾਰ, ਤਲਵਾਰ ਉਠਾ ਕੇ ਜਦੋਂ ਲੱਗੇ ਜ਼ੋਰ ਦੀ ਵਾਰ ਕਰਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬੇਟਾ, ਸਾਨੂੰ ਨਿਸ਼ਚੇ ਤੌਰ ਤੇ ਯਕੀਨ ਹੋ ਗਿਆ, ਭਰੋਸਾ ਹੈ, ਜਿਸ ਆਸ਼ੇ ਮੁਤਾਬਕ ਅੱਜ ਅਸੀਂ ਤੁਹਾਡੀ ਪ੍ਰੀਖਿਆ ਲੱਗੇ ਸਾਂ ਕਰਨ, ਅੱਜ ਤੁਸੀਂ ਇਸ ਪ੍ਰੀਖਿਆ ਦੇ ਪਰਚੇ ਚੋਂ ਪਾਸ ਜੇ। ਇਹਦਾ ਹਵਾਲਾ ਕੇਸਰ ਸਿੰਘ ਛਿੱਬਰ ਨੇ ਦਿੱਤਾ ਹੈ। ਕੇਸਰ ਸਿੰਘ ਛਿੱਬਰ ਮਹਾਨ ਇਤਿਹਾਸਕਾਰ ਹੋਇਆ, ਜਿਹਨਾਂ ਨੇ ਬੰਸਾਵਲੀ ਨਾਮਾ ਲਿਖਿਆ ਹੈ। ਉਹ ਕਹਿੰਦੇ ਨੇ ਹਰ ਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਕੋ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨੀਚਾ ਆਇਆ, ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਤੁਸਾਂ ਦੁਆਬੇ ਵਿੱਚ ਕਰਨਾ ਟਿਕਾਣਾ। ਗੁਰੂ ਹਰਗੋਬਿੰਦ ਸਾਹਿਬ ਦੇ ਬਹੁਤੇ ਸਥਾਨ ਅੱਜ ਵੀ ਤਾਂ ਹੀ ਦੁਆਬੇ ਵਿੱਚ ਨੇ, ਤੁਸਾਂ ਦੁਆਬੇ ਵਿੱਚ ਕਰਨਾ ਟਿਕਾਣਾ। ਸਰੀਰ ਹੈ ਛੁੱਟਣਾ ਸਹੀਸਾ ਨਹੀਂ ਕੋਈ, ਕਹਿੰਦੇ ਨੇ ਕਿਸੇ ਕਿਸਮ ਦਾ ਕੋਈ ਭਰਮ ਭੁਲੇਖਾ ਆਪਣੇ ਮਨ ਵਿੱਚ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਰੱਖਣੀ, ਅਸੀਂ ਸ਼ਹੀਦ ਹੋਣ ਵਾਸਤੇ ਚੱਲੇ ਹਾਂ। ਸਰੀਰ ਹੈ ਛੁੱਟਣਾ ਸਹੀਸਾ ਨਹੀਂ ਕੋਈ, ਰਜਾਏ ਖਾਵਦ ਦੀ ਇਸ ਤਰ੍ਹਾਂ ਹੋਏ, ਸਾਹਿਬ ਮੱਥਾ ਟੇਕ ਵਿਦਿਆ ਹੋਏਗਾ, ਦੁੱਟ ਚੌਂਕੜੀ ਆਵਤ ਪਏ। ਖੈਰ, ਬਾਦਸ਼ਾਹ ਜਹਾਂਗੀਰ ਦੀ ਕਚਹਿਰੀ 'ਚ ਬਾਦਸ਼ਾਹ ਦੀ ਪੇਸ਼ੀ ਹੁੰਦੀ ਹੈ। ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ 'ਤੇ ਸਵਾਲ ਕੀਤੇ ਨੇ ਕਿ ਤੁਸੀਂ ਐਸੇ ਗ੍ਰੰਥ ਦੀ ਰਚਨਾ ਕੀਤੀ ਹੈ ਜਿਹਦੇ 'ਚ ਹਜ਼ਰਤ ਮੁਹੰਮਦ ਸਾਹਿਬ ਦੀ ਨਿੰਦਾ ਅਤੇ ਆਪਣਿਆਂ ਵੱਡ ਵਡੇਰਿਆਂ ਸਿਫਤ ਲਿਖੀ ਹੈ। ਪਾਤਸ਼ਾਹ ਕਹਿੰਦੇ ਹੋਰ, ਕਹਿੰਦਾ ਦੂਜੀ ਖਬਰ ਮਿਲੀ ਹੈ ਕਿ ਮੇਰੇ ਪੁੱਤਰ ਖੁਸਰੋ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ। ਤੁਸੀਂ ਲੰਗਰ 'ਚੋਂ ਪ੍ਰਸ਼ਾਦਾ ਛਕਾਇਆ, ਮੱਥੇ 'ਤੇ ਕੇਸਰ ਦਾ ਤਿਲਕ ਲਾਇਆ, ਜੇਬ 'ਚੋਂ ਰੁਪਈਏ ਦਿੱਤੇ ਨੇ। ਪਾਤਸ਼ਾਹ ਕਹਿੰਦੇ ਹੋਰ, ਕਹਿੰਦਾ ਜੇ ਤਾਂ ਤੁਸੀਂ ਦੋਵੇਂ ਗੱਲਾਂ ਕੀਤੀਆਂ ਨੇ, ਹਜ਼ਰਤ ਮੁਹੰਮਦ ਸਾਹਿਬ ਦੀ ਨਿੰਦਾ, ਮੇਰੇ ਪੁੱਤਰ ਖੁਸਰੋ ਦੀ ਹਮਾਇਤ, ਤੁਹਾਡੇ ਵਾਹ 'ਤੇ ਰਹਿ 'ਤੇ ਹੈ, ਤੁਸੀਂ ਵਾਹਲੇਕਮ ਸਲਾਮ ਅੱਲਾ ਅਕਬਰ ਦਾ ਨਾਰਾ ਲਾ ਦਿਓ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬਾਦਸ਼ਾਹ ਸੁਣ, ਅਸੀਂ ਕੀ ਕੀਤਾ ਕੀ ਨਹੀਂ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਅਸਲ ਵਿੱਚ ਪਰਜਾ ਦੀ ਭਲਿਆਈ ਵਾਸਤੇ ਹੋਇਆ ਕਰਦੇ ਨੇ, ਪਰਜਾ ਦੀ ਭਲਿਆਈ ਵਾਸਤੇ। ਜੇ ਤਾਂ ਬਾਦਸ਼ਾਹ ਆਪਣੇ ਪਰਜਾ ਦੀ ਭਲਿਆਈ ਵਾਸਤੇ ਕੰਮ ਕਰੇ, ਇਹ ਗੱਲ ਅਜੋਕੇ ਯੁੱਗ ਵਿੱਚ ਵੀ ਅੱਜ ਟੁੱਕਦੀ ਹੈ ਕਿ ਅੱਜ ਸਾਡਾ ਜੋ ਖਿਮਾ ਕਰਨਾ, ਰਾਜਾ ਕਹਿ ਲਈਏ, ਪ੍ਰਧਾਨ ਮੰਤਰੀ ਕਹਿ ਲਈਏ,
ਜੋ ਵੀ ਹੈ ਜਿਹਦੇ ਹੱਥ ਵਿੱਚ ਜਨਤਾ ਦੀ ਅੱਜ ਡੋਰ ਹੈ, ਜੋ ਪ੍ਰਜਾ ਦੀ ਭਲਾਈ ਵਾਸਤੇ ਕੰਮ ਕਰੇ ਤੇ ਪ੍ਰਜਾ ਆਪਣੇ ਬਾਦਸ਼ਾਹ ਤੋਂ ਸਭ ਕੁਝ ਕੁਰਬਾਨ ਕਰਵਾ ਦਿੰਦੀ ਹੈ। ਜੇ ਪਰ ਬਾਦਸ਼ਾਹ ਪ੍ਰਜਾ ਦੀ ਭਲਾਈ ਵਾਸਤੇ ਕੰਮ ਕਰੇ, ਅਗਰ ਬਾਦਸ਼ਾਹ ਅਯਾਲੀ ਅਯਾਸੀ ਬਣ ਜਾਵੇ, ਖਿਮਾ ਕਰਨਾ ਪ੍ਰਜਾ ਤਾਂ ਵਿਚਾਰੀ ਫਿਰ ਬੱਕਰੀਆਂ ਬਣ ਕੇ ਰਹਿ ਜਾਇਆ ਕਰਦੀ। ਕੌਣ ਕਿਸੇ ਨੂੰ ਪੁੱਛਦਾ? ਨਾ ਅੱਜ ਅਪੀਲ ਹੈ, ਨਾ ਦਲੀਲ ਹੈ, ਨਾ ਵਕੀਲ ਹੈ। ਜੋ ਕੁਝ ਸਾਡੇ ਨਾਲ ਵਾਪਰਿਆ ਤੁਸੀਂ ਸਾਰ ਚੰਗੀ ਤਰ੍ਹਾਂ ਸਮਝਦੇ ਜੇ। ਖੈਰ, ਸਰਵਣ ਕਰਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਬਾਣੀ ਉਹ ਹੈ ਜਿਸ ਬਾਣੀ ਨੂੰ ਤੇਰੇ ਬਾਪ ਨੇ ਕਲਾਨੌਰ ਵਿਖੇ ਮੰਗਵਾ ਕੇ ਵਾਚਿਆ ਹੈ। ਕਿਹਾ ਕਿ ਖੁਸਰੋ ਨੂੰ ਤੁਸੀਂ ਹਮਾਇਤ ਕੀਤੀ ਸੀ। ਪਾਤਸ਼ਾਹ ਕਹਿੰਦੇ ਨੇ, ਖੁਸਰੋ ਜਿਸ ਲੰਗਰ ਚੋਂ ਤੇਰਾ ਬਾਪ ਬਣ ਕੇ ਪ੍ਰਸ਼ਾਦਾ ਛਕ ਸਕਦਾ ਹੈ, ਉਸ ਲੰਗਰ ਚੋਂ ਤੇਰਾ ਜਾਂਦਾ ਜਾਂਦਾ ਪੁੱਤਰ ਪ੍ਰਸ਼ਾਦਾ ਛਕ ਗਿਆ ਹੋਵੇਗਾ, ਕਿਹੜਾ ਵੱਡਾ ਗੁਨਾਹ ਹੋ ਗਿਆ? ਖੁਸਰੋ ਗੋਂਦਵਾਲ ਆਇਆ, ਪ੍ਰਸ਼ਾਦਾ ਛਕਿਆ। ਖੈਰ, ਬਾਦਸ਼ਾਹ ਜਹਾਂਗੀਰ ਨੇ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਇਸ ਗੁਰੂ ਨੂੰ ਯਾਸਾ ਦੇ ਦੀਨ ਸਖਤ ਤੋਂ ਸਖਤ ਤਸੀਏ ਦੇ ਕੇ ਖਤਮ ਕੀਤਾ ਜਾਵੇ। ਚੰਦੂ ਨੇ ਪਾਤਸ਼ਾਹ 'ਤੇ ਤਸ਼ੱਦਦ ਢਾਇਆ। ਆਖਰ ਮੇਰੇ ਪਾਤਸ਼ਾਹ ਨੂੰ 30 ਮਈ 1606 ਈਸਵੀ ਨੂੰ ਤੱਤੀ ਤਵੀ ਤੋਂ ਉਠਾਇਆ ਗਿਆ, ਦਰਿਆ ਰਾਵੀ ਦੇ ਕੰਢੇ 'ਤੇ ਲਿਜਾਇਆ ਗਿਆ। ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵੇਲੇ ਵਕਤ ਦੀ ਹਕੂਮਤ ਨੂੰ ਇੱਕ ਗੱਲ ਕਹੀ ਹੈ। ਕੀ ਕਿਹਾ ਹੈ? ਇੱਥੇ ਕਵੀ ਨੇ ਵੈਸੇ ਆਪਣੇ ਮਨ ਦੀ ਕਲਪਨਾ ਅਨੁਸਾਰ ਚਾਰ ਲੈਣਾ ਕਲਮਬੰਦ ਕੀਤੀਆਂ ਨੇ, ਪਰ ਪਾਤਸ਼ਾਹ ਦੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਰੋਸਾ ਨਹੀਂ। ਕਵੀ ਕਹਿੰਦਾ ਹੈ, ਮੇਰੇ ਪਾਤਸ਼ਾਹ ਉਸ ਵੇਲੇ ਵਕਤ ਦੀ ਹਕੂਮਤ ਨੂੰ ਇੱਕ ਗੱਲ ਕਹਿੰਦੇ ਨੇ। ਕੀ ਕਹਿੰਦੇ ਨੇ? ਮੇਰੀ ਸਦਾ ਕੋ ਦਬਾਨਾ ਤੋਂ ਖੈਰ ਮੁਮਕਿਨ ਹੈ, ਮਗਰ ਬਦਲਦੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਦਸ਼ੇ ਆਨ ਬਹੁਤ ਬਲੰਸੀ, ਮਗਰ ਹਯਾਤ ਕੀ ਲਲਕਾਰ ਕੋ ਕੌਣ ਰੋਕੇਗਾ, ਉਹ ਮੇਰੇ ਖਿਆਲੋ ਕੀ ਪਰਵਾਜ ਕੋ ਰੋਕਣੇ ਵਾਲੇ, ਹਰ ਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ, ਕੌਣ ਰੋਕ ਸਕੇਗਾ ਉਹਨਾਂ ਦੀਆਂ ਪੈਂਦੀਆਂ ਦੋ ਸ੍ਰੀ ਸਾਹਿਬਾਂ ਨੂੰ। ਖੈਰ, ਗੁਰਦੇਵ ਪਾਤਸ਼ਾਹ ਦੀ ਸ਼ਹਾਦਤ ਤੋਂ ਉਪਰੰਤ ਆਜੂ ਹੈ ਮੇਰੇ ਪਾਤਸ਼ਾਹ ਦੀ ਕੇਵਲ 11 ਸਾਲ ਹੈ। ਸਾਡੇ ਵਰਗੇ ਢਿੱਲੜ ਸਿੱਖ ਬਹੁਤੇ ਬੈਠੇ ਸਨ, ਢਿੱਲੜ ਸਿੱਖ ਜਿਹੜੇ ਗੁਰੂ ਤੇ ਕਿੰਤੂ ਪਰੰਤੂ ਕਰਦੇ ਨੇ। ਅੱਜ ਵੀ ਕਿੰਤੂ ਪਰੰਤੂ ਬੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੋ ਰਹੀ ਨੇ। ਅੱਜ ਗੁਰੂ ਤੇ ਹੀ, ਗੁਰੂ ਹਰਿਮੰਦਰ ਸਾਹਿਬ ਦੀ ਜਾਣ ਦੀ ਸਿੱਖਾਂ ਨੂੰ ਲੋੜ ਹੀ ਨਹੀਂ। ਐਸਾ ਦਿਮਾਗ ਉਹਨਾਂ ਲੋਕਾਂ ਦਾ ਚਕਰਾ ਗਿਆ, ਜਿਹੜਾ ਸਾਡੀ ਜਿੰਦ ਹੈ, ਜਿਹੜਾ ਸਾਡੀ ਜਾਨ ਹੈ, ਜਿਹੜਾ ਸਾਡਾ ਮੱਕਾ ਹੈ, ਉਸ ਹਰਿਮੰਦਰ ਸਾਹਿਬ ਬਾਬਤ ਵੀ ਬਿਥਵੀਆਂ ਗੱਲਾਂ ਅੱਜ ਖਿਮਾ ਕਰਨਾ ਟਾਕ ਸ਼ੋਅ 'ਤੇ ਬੈਠ ਕੇ ਕੀਤੀਆਂ ਜਾ ਰਹੀਆਂ ਨੇ। ਸੱਚਾ ਸੁੱਚਾ ਸਿੱਖ ਦਾ ਸਮਝੋ ਅੱਜ ਹਿਰਦਾ ਬਲੂੰਦਰਿਆ ਜਾ ਰਿਹਾ, ਇਹ ਕੀ ਕੁਝ ਬਣ ਰਿਹਾ ਹੈ। ਖੈਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਜੂ 11 ਸਾਲ ਤੇ ਸਿੱਖਾਂ ਨੇ ਕਿਹਾ, 11 ਸਾਲਾਂ ਦਾ ਮੁੰਡਾ ਇਹ ਭਲਾ ਕੌਮ ਦੀ ਅਗਵਾਈ ਕਰ ਲੂਗਾ? ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਨਾ, ਸਿੱਖੋ ਤੁਸੀਂ ਭੋਲੇ ਦੇ, ਤੁਹਾਨੂੰ ਪਤਾ ਨਹੀਂ ਗੁਰੂ ਨਾਨਕ ਦਾ ਸਰੂਪ ਹੈ ਗੁਰੂ ਹਰਗੋਬਿੰਦ। ਗੁਰੂ ਅਰਜਨ ਦੇਵ ਮਹਾਰਾਜ ਆਪ ਆਪਣਾ ਜਾਨਸ਼ੀਨ ਥਾਪ ਕੇ ਗਏ ਨੇ, ਜੋ ਵੀ ਇਹਨਾਂ ਨੇ ਕੰਮ ਕਰਨੇ ਨੇ ਕੌਮ ਦੀ ਭਲਾਈ ਵਾਸਤੇ ਕੰਮ ਕਰਨੇ ਨੇ। ਤੇ ਖੈਰ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ਼ਸਤਰ ਵਿਦਿਆ ਦੇ ਵੀ ਉਸਤਾਦ ਸਨ ਤੇ ਅਖਰੀ ਵਿਦਿਆ ਦੇ ਵੀ ਉਸਤਾਦ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਇੱਕ ਥੋੜਾ ਜਿਹਾ ਇੱਥੇ ਓਹਲਾ ਰੱਖ ਕੇ ਕਿਹਾ ਕਿ ਮੈਂ ਤੁਹਾਡੇ ਵਾਸਤੇ ਸੇਲੀ ਟੋਪੀ ਲੈ ਕੇ ਆਵਾਂ, ਹੋਰ ਜੋ ਪਹਿਲਾਂ ਜਿਵੇਂ ਰਸਮਾਂ ਦਾ ਹੁੰਦੀ ਉਸ ਅਨੁਸਾਰ ਕੀਤੀ ਜਾਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਨਹੀਂ ਨਹੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਤੁਸੀਂ ਤਾਂ ਸਾਨੂੰ ਸ਼ਸਤਰ ਵਿਦਿਆ ਦਿੱਤੀ ਹੈ, ਇਹ ਸੇਲੀ ਹੁਣ ਸਾਡੇ ਤਲਵਾਰ ਦਾ ਗਾਤਰਾ ਹੋਵੇਗੀ, ਜਾਓ ਸਾਡੇ ਵਾਸਤੇ ਦੋ ਸ੍ਰੀ ਸਾਹਿਬਾਂ ਲੈ ਕੇ ਆਓ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਦੋ ਸ੍ਰੀ ਸਾਹਿਬਾਂ ਲੈ ਆਉਂਦੀਆਂ ਆ ਗਈਆਂ। ਮੇਰੇ ਪਾਤਸ਼ਾਹ ਨੇ ਸੀ ਤੇ ਸੁੰਦਰ ਦਸਤਾਰ ਸਜਾਈ, ਕਲਗੀ ਸਜਾਈ, ਇੱਕ ਤਲਵਾਰ ਨੂੰ ਪਾਤਸ਼ਾਹ ਨੇ ਪੀਰੀ ਦਾ ਨਾਂ ਦਿੱਤਾ, ਦੂਜੀ ਤਲਵਾਰ ਨੂੰ ਪਾਤਸ਼ਾਹ ਨੇ ਮੀਰੀ ਦਾ ਨਾਂ ਦਿੱਤਾ। ਅਸਲ ਵਿੱਚ ਪੀਰੀ ਦੀ ਤਲਵਾਰ ਪਾਤਸ਼ਾਹ ਨੇ ਪਹਿਲਾਂ ਪਹਿਨੀ ਹੈ, ਪੀਰੀ ਦੀ ਤਲਵਾਰ ਸੱਜੇ ਬੰਨੇ ਹੈ, ਮੀਰੀ ਦੀ ਤਲਵਾਰ ਖੱਬੇ ਪਾਸੇ ਹੈ। ਜਦੋਂ ਦੋ ਸ੍ਰੀ ਸਾਹਿਬਾਂ ਧਾਰਨ ਕਰ ਲਈਆਂ, ਦੀਵਾਨ ਸੱਜਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਬਿਧੀ ਚੰਦ ਜੀ, ਇਸ ਤੋਂ ਪਹਿਲਾਂ ਕਿ ਸਾਰੀ ਵਿਉਂਤਬੰਦੀ ਹੋ ਚੁੱਕੀ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਹਾ, ਬਿਧੀ ਚੰਦ ਹੁਣ ਸਮਾਂ ਦੇ ਹਾਲਾਤ ਬਦਲ ਗਏ ਨੇ, ਜਾਓ
ਸਾਡੇ ਦਰਬਾਰ 'ਚ ਦੋ ਢਾਡੀ ਲੈ ਕੇ ਆਓ। ਰਾਜ ਪਤਾਨੇ ਵਿੱਚੋਂ ਚੱਲਿਆ ਢਾਡੀ ਰਾਗ, ਬਹਾਦਰ ਬਿਧੀ ਚੰਦ ਸੁਰ ਸਿੰਘ ਪਿੰਡ ਜਾਂਦਾ। ਮਸ਼ੇਰ ਦੋ ਭਰਾ ਨੇ ਨੱਥਮਲ ਅਤੇ ਅਬਦਲ ਖੈਰ, ਆਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ। ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੀ ਚੜ੍ਹਤ ਵੇਖੀ, ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੀਸ ਤੇ ਸੁੰਦਰ ਦਸਤਾਰ ਵੇਖੀ, ਕਲਗੀ ਵੇਖੀ, ਦੋ ਸ੍ਰੀ ਸਾਹਿਬਾਂ ਵੇਖੀਆਂ ਤੇ ਹੱਥ ਜੋੜ ਕੇ ਕਹਿੰਦੇ ਨੇ ਪਾਤਸ਼ਾਹ ਹੁਕਮ ਹੋਵੇ ਅਸੀਂ ਤੁਹਾਡੇ ਦਰਬਾਰ ਦੀ ਇੱਕ ਵਾਰ ਕਹਿ ਸਕਦੇ ਹਾਂ। ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਢਾਡੀਓ ਢਿੱਲੀ ਵਾਰ ਨਾ ਗਾਇਆ ਜੇ, ਢਿੱਲੀ ਵਾਰ ਨਾ ਗਾਇਆ ਜੇ, ਤੁਹਾਡੇ ਘੁੰਗਰੂਆਂ ਦੀ ਛਿੜਕਾਹਟ ਮਰਦਾਂ ਦੇ ਦਿਲਾਂ ਵਿੱਚ ਮਰਨ ਦਾ ਚਾਅ ਪੈਦਾ ਕਰੇ, ਤੁਹਾਡੇ ਢੱਡਾਂ ਦੀ ਟੁਬਕ ਇਸ ਜਨਤਾ ਨੂੰ ਟੁੱਬ ਕੇ ਜਗਾਵੇ। ਐਸੀ ਜਸ਼ੀਲੇ ਢੰਗ ਨਾਲ ਵਾਰਗਣ ਇੱਕ ਤੀਲੀ ਹੁੰਦੀ ਹੈ ਜਿਹੜੀ ਸਾਰੇ ਜੰਗਲ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਤੁਹਾਡੇ ਬੋਲਾਂ ਵਿੱਚ ਐਸੀ ਜਵਾਲਾ ਹੋਣੀ ਚਾਹੀਦੀ ਹੈ। ਪਾਤਸ਼ਾਹ ਨੇ ਆਗਿਆ ਦੇ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਖਲੋ ਕੇ ਉਹਨਾਂ ਢਾਡੀਆਂ ਨੇ ਉਸ ਵਾਰ ਦਾ ਕਿਵੇਂ ਗਾਇਨ ਕੀਤਾ, ਕਿਸ ਰੂਪ ਵਿੱਚ ਗਾਇਨ ਕੀਤਾ, ਉਹੀ ਵਾਰ ਉਸੇ ਰੂਪ ਵਿੱਚ ਮੈਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਦੋ ਸ੍ਰੀ ਸਾਹਿਬਾਂ ਧਾਰਨ ਦਾ ਪੁਰਬ ਲੰਘ ਕੇ ਗਿਆ ਹੈ ਅਤੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਹੋ ਕੇ ਇਸ ਲੜੀ ਨੂੰ ਮੈਂ ਇੱਥੋਂ ਪ੍ਰਾਰੰਭ ਕਰਨ ਵਾਸਤੇ ਜਾ ਰਿਹਾ। ਅੱਗੇ ਪਾਤਸ਼ਾਹ ਦੀਆਂ ਕਿਵੇਂ ਜੰਗਾਂ ਹੋਈਆਂ ਜਬਰ ਅਤੇ ਜ਼ੁਲਮ ਦੇ ਖਿਲਾਫ਼, ਜਿਵੇਂ ਜਿਵੇਂ ਸਮਾਂ ਬਣੇਗਾ ਉਸ ਅਨੁਸਾਰ ਮੈਂ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਯਤਨ ਕਰਾਂਗਾ। ਜੋ ਸਮਾਂ ਦੀ ਵੰਡ ਮੁਤਾਬਕ 9:20 ਤੱਕ ਮੈਨੂੰ ਹੁਕਮ ਲੱਗਾ ਇਹ ਵੱਲ ਇੱਕ ਇਹ ਚੀਜ਼ ਕਹਿ ਕੇ, ਉਸ ਤੋਂ ਉਪਰੰਤ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਅਰਦਾਸ ਹੋਵੇਗੀ। ਆਓ ਸਾਰੇ ਬੜੇ ਪਿਆਰ ਸਤਿਕਾਰ ਨਾਲ ਤੁਸੀਂ ਗੁਰੂ ਦਰਬਾਰ ਅੰਦਰ ਜੁੜ ਕੇ ਬੈਠੇ ਜੇ, ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਫਿਰ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਵਣ ਕਰੀਏ ਢਾਡੀ ਕੀ ਕਹਿੰਦੇ ਨੇ, ਦੋ ਤਲਵਾਰੀ ਵੱਧੀਆਂ।

तेरी की जहांगीर दी, तुहाडे अंग रक्षक तुहाडे बॉडीगार्ड राजे नील ते नल वर्गे ने। इतिहास विच जिक्र है कि सब तो पहला राजे नल ने शेर का शिकार किया, दूजी बार शेर का शिकार किया सरदार हरी सिंह ने। महाराजा रणजीत सिंह ने प्रसन्न होकर कहा, हरी सिंह अज तू राजे नल वर्गी बहादरी विखा दिती है। नाले ओ नल शब्द को हौली हौली विगड़ के पंजाबी दे रूप विच नलुआ प्रसिद्ध होया। इसे करके सिर हरी सिंह नलवे नू याद करदे हां, ओ महान योधा सी, ओ महान जरनैल सी। इन्हां ढाडियां ने कहा, पातशाह नाल शिपाही नील नल मार दुष्टां करे तगीर दी, पग तेरी की जहांगीर दी। वक्त दा बादशाह जहांगीर होवे तुहाडे चरणां ते झुक जावे। असीं तां कई बार कहिंदे आ जदों अपणियां मीटिंगां करदे, कहिंदे ओ ढाडियां विच किन्नी जुरत सी बई, किन्नी उहनां च दृढ़ता सी बई। ਤੇ ਅੱਜ ਨਾ ਸਾਡੇ ਸਾਹਮਣੇ ਕੋਈ ਹਲਕੇ ਦਾ ਐਮ ਐਲ ਏ ਆ ਜੇ, ਉਹਦੀਆਂ ਤਰੀਫਾਂ ਦੇ ਪੁੱਲ ਬਣਦੇ ਨਹੀਂ, ਅਸੀਂ ਅੱਕਦੇ ਥੱਕਦੇ। ਬਸ ਇਹਦੇ ਵਰਗਾ ਹੈ ਹੀ ਕੋਈ ਨਹੀਂ, ਮਗਰੋਂ ਭਾਵੇਂ ਉਹਨੂੰ ਜੋ ਮਰਜ਼ੀ ਬੁਰਾ ਭਲਾ ਕਹੀਏ, ਪਰ ਮੂੰਹ 'ਤੇ ਅਸੀਂ ਵਡਿਆਈ ਕਰਦੇ ਅੱਕਦੇ ਥੱਕਦੇ ਨਹੀਂ, ਕਿਉਂਕਿ ਉਹ ਕਈ ਵੀਰ ਹੁੰਦਾ ਸਾਡਾ ਲੋਕਾਂ ਦਾ ਵੀ, ਚਲੋ ਜੇ ਵਡਿਆਈ ਕਰਾਂਗੇ ਤਾਂ ਵਾਹਵਾ ਗੱਫਾ ਖੁੱਲ੍ਹਾ ਦੇ ਜੂਗਾ। ਪਰ ਉਹ ਢਾਡੀ ਕਿੰਨੇ ਮਹਾਨ ਸਨ, ਉਹ ਢਾਡੀਆਂ ਵਿੱਚ ਕਿੰਨੀ ਯੁਰਤ ਸੀ, ਜਿਹਨੇ ਵਕਤ ਦੇ ਬਾਦਸ਼ਾਹ ਨੂੰ ਇਹ ਗੱਲ ਕਹਿ ਦਿੱਤੀ, ਪਾਤਸ਼ਾਹ ਵਕਤ ਦਾ ਬਾਦਸ਼ਾਹ ਤੁਹਾਡੇ ਚਰਨਾਂ ਦੇ ਸਾਹਮਣੇ ਹੋਵੇ, ਤੁਹਾਡੇ ਚਰਨਾਂ 'ਤੇ ਉਹ ਵੀ ਚੁੱਕ ਜਾਵੇ। ਬਾਦਸ਼ਾਹ ਨੂੰ ਤੁੱਛ ਸਮਝਿਆ, ਪਾਤਸ਼ਾਹ ਦੀ ਕਿੰਨੀ ਵਡਿਆਈ ਕੀਤੀ। ਸੋ ਖੈਰ ਇਹ ਲੜੀ ਆਪਾਂ ਉਹਦਿਆਂ ਦੀਵਾਨਾਂ 'ਚ ਆਪਣਾ ਸਾਂਝੀ ਕਰਨ ਦਾ ਯਤਨ ਕਰਾਂਗੇ। ਨੀਤ ਕੀਤਾ ਸਮਾਂ ਜੋ ਹੋ ਗਿਆ, ਬਹੁਤ ਗੁਰੂ ਕੀ ਸਾਧ ਸੰਗਤ ਦਾ ਧੰਨਵਾਦ, ਇਸ ਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਵੀਰ ਅੰਮ੍ਰਿਤਪਾਲ ਸਿੰਘ ਸਕੱਤਰ ਸਾਹਿਬ ਜਿਨ੍ਹਾਂ ਨਾਲ ਮੇਰਾ ਫੋਨ 'ਤੇ ਰਾਬਤਾ ਹੋਇਆ, ਉਹਨਾਂ ਨੇ ਪ੍ਰਵਾਨਗੀ ਦਿੱਤੀ ਅਤੇ ਗੁਰੂ ਕੀ ਸੰਗਤ ਦੇ ਦਰਸ਼ਨਦਾਰੀ ਕਰਨ ਦਾ ਜੋ ਸੁਭਾਗ ਸਮਾਂ ਮਿਲਿਆ, ਆਸ ਰੱਖਦੇ ਹਾਂ ਕਿ ਤੁਸੀਂ ਸਾਡੀ ਥੋੜ੍ਹੀ ਸੇਵਾ ਪ੍ਰਵਾਨ ਕਰ ਲਓਗੇ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਲਓ ਸਰਵਣ ਕਰੀਏ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ, ਅਰਦਾਸ ਵਿੱਚ ਸ਼ਾਮਿਲ ਹੋਈਏ। ਸਾਰੀ ਸੰਗਤ ਬੜੇ ਪਿਆਰ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਸਰਵਣ ਕਰੋ।

0: ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰ ਜਿਹੜੇ ਬੈਠੀ ਸਾਧ ਸੰਗਤ ਜੀਵਟ ਪਾ ਕੇ ਆਪ ਜੀ ਨੇ ਸੰਤ ਮਨ ਚ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਣ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਵਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹਿਲਾ ਪੰਚਵਾ ਤਾਤੀ ਵਾਵ ਨ ਲੱਗੇ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਚਵਾ ਮਨ ਮਹਿ ਚਿਤਵੋ ਚਿਤਵ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ। ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸੁਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਆਏ ਘਰ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਮਰਤ ਰੁੱਤ ਲੈ ਕੇ ਸੁੰਦਰ ਸਿੰਘ ਆਸਨ 'ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਣਿਆ। ਆਪ ਜੀ ਦੀ ਹਜ਼ੂਰੀ ਸੰਤ ਸੰਤਨ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਹੋਏ। ਸੋਹਿਲਾ ਬਾਣੀ ਦੇ ਜਾਪ ਇਸ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੰਮਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ। ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ। ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ ਨੇ ਸਹੀ ਪਿਆਰੇ ਮੇਲ

Vaheguru, Vaheguru, Vaheguru, Vaheguru, Vaheguru.

Why, voodoo, why, voodoo, why.

Vaheguru, Vaheguru, Vaheguru, Vaheguru.

Bye. Bye. Bye. Bye. Bye.

Goodbye. Goodbye.

Good.

Bye.

5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5, 5,

Fire, fiddle,
Bye.
对对对，

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਤੀਰਥ

ਵਾਹਿਗੁਰੂ ਵਾਹਿਗੁਰੂ ਸਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਲ ਕਲੇਹ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗਨ

ਸੁੱਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੁਜੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਪਤ ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨ ਆਮ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਤਿਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹੁ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੰਗ ਬੇਦੀ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਟ ਜਹੁ ਕੁੰਟ ਜਾਤੇ

ਲੋਕ ਦੀਨ ਦਰ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸਤਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ ਮਨ ਊਹਾ ਨਾਮ ਤੇ ਰੈ ਸੰਗ ਸਹਾਈ।

ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਦੀਨਾ, ਹਰ ਧਨ ਜਨ ਕਵਾ ਪ੍ਰਭ ਦੀਨਾ, ਹਰ ਹਰ ਜਨ ਕੈ ਓੜਸਤਾਣੀ, ਹਰ ਪ੍ਰਤਾਪ ਜਨ ਅਮਰ ਨ ਜਾਣੀ, ਓਤ ਪੋਤ ਜਨ ਹਰ ਰਸਰਾ ਤੇ ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ।

ਸਭ ਨਸ ਹੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਹਿਤ

ਯੋਗ ਅਭਿਆਸ ਕਰਮ ਤ੍ਰਹਮ ਕਿਰਿਆ ਸਗਲ ਤਿਆਗ ਬਿਨ ਮਿੱਧੇ ਕਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ।

ਸ਼ਾਂਤੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ ਵਹਿ ਵਿਰਪ ਹੁਮਦਾਨ ਦਿਓਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮਤ ਸਾਧਨ।

ਬਲ ਬਲ ਜਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘਰ ਘਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਠ ਸਾਜਨਾ ਸੁਖ

ਰੱਖੇ ਅੰਤਰਜਾਮੀ। ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਅਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੇ ਹਰਨਾਮ ਸਲੋਕ ਨਿਰਗੁਣੀ ਆਰ ਆਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਨ ਤੋਂ ਸਾਹ ਨਿਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਵਿਵਸਥਾ ਤੁਰੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਪ੍ਰਸਾਗ ਸਹਿਣ ਮੁਖ ਪਿਆ ਬੈਠ ਕਵਦੈਨ ਇਹੋ ਨਿਰਗੁਣ ਗੁਣ ਕਸਿਉ ਨਾ ਬੂਜੈ ਬਖਸ਼ ਲੇ ਹੋ ਤਉ ਨਾਨਕ ਸੀਜੈ। ਜੇ ਪ੍ਰਸਾਦ ਧਰ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹ ਪ੍ਰਭ ਆਪੇ।

ਉਠਦ ਬੈਠਦ ਸਦ ਤਿਸ ਧਿਆਈ ਤਿਸ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਵਿਚਾਰ ਵਿਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜਿਹ ਪ੍ਰਸਾਦ ਰਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜਿਹ ਪ੍ਰਸਾਦ ਤੇ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣਹੇ ਕਰਨਨਾਦ ਜਿਹ ਪ੍ਰਸਾਦ ਪੇਖੇ ਵਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਵਸਨਾ ਜਿਹ ਪ੍ਰਸਾਦ ਹਤ ਕਰ ਚਲਹੇ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਬਣੋ ਬੇਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਹੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਜ ਰੇ ਮਨ ਮੇਰੇ ਤੂੰ ਤਾ ਸਿਉਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ

ਕਿਨ ਹੂੰ ਲਾਇਆ। ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ ਨਾਨ ਕਿਨ ਕੇ ਕਛੂ ਨਾਥ ਸਰੋਗ ਗਮੇ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮਗਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮੀਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ।

ਤਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਵਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬਹੁ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਰ ਪਹੁੰਚੈ ਸਾਧਕ ਸੰਗ ਦ੍ਰਿੜ

ਪੇਖੈ ਏਕ ਸਿਨ ਕੋਏ। ਨਾਨਕ ਹੈ ਲਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ, ਜੈਸੇ ਜਲ ਮਹਿ ਕਮਲ ਅਲੇਵ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਵ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕਵ ਲਾਂਗੇ ਤੁਲ ਪਵਾਨ, ਬ੍ਰਹਮ ਗਿਆਨੀ ਕੈ ਤੀਰ ਜੇਕ ਜਿਉ ਬਸਦਾ ਕੋ ਖੋ ਦਹਿ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਭਾਵ ਕਸੈ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਂਗੇ ਜਲਮ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੀ ਉਪਰੇ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਮਾਨ, ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ ਜਨ ਪ੍ਰਭ ਆਮ ਕਰੇ, ਬ੍ਰਹਮ ਗਿਆਨੀ ਸਗਲ ਕੇ ਜਨ ਅਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਾਇਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਤਾਹਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸਫਲਾ, ਬ੍ਰਹਮ ਗਿਆਨੀ ਸੁਫਲ ਫਲਾ,

ਬਲ ਜਾਈਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕਮਲ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਸੇ ਨ ਜਾਇਆ ਅਦਾਖਿਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀਮਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾ ਤਨ ਪਾਰ ਨਾਨ, ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲੇ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਤਨਹੀ ਸਲੋਕ।

ਤੈ ਸਾਰਾ ਜਾਣ ਜੋ ਬਿਰਧਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿਨ ਲਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਫੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ

ਕੋਰ ਕਈ ਕੋੜ ਪਰ ਦਰਬ ਕੋ ਹਿਰ ਹੈ, ਕਈ ਕੋੜ ਪਰ ਦੁਖ ਨਾ ਕਰ ਹੈ, ਕਈ ਕੋੜ ਮਾਇਆ ਸਰਮ ਮਾਹ, ਕਈ ਕੋੜ ਪਰਦੇਸ ਪਰ ਮਾਹ ਹੈ।

ਆਦੇ ਰਸ ਭੋਗੀ ਕਈ ਕੋਟ ਪੰਖੀ ਸਿਰ ਪੇ ਉਪਾਏ ਕਈ ਕੋਟ ਪਾਥਰ ਬ੍ਰਿਖ ਨੇ ਬਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ ਸਗਲ

ਨਿਜ ਕਾ ਸਾਜਾ ਕਭੂ ਅਪਕੀਰਤ ਮੈਂ ਆਵੇ ਕਭੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੇ

ਕੋਈ ਕਬੂ ਸਾਧ ਸੰਗ ਤੇ ਹੁਪਾਵੇ ਉਸੇ ਸਥਾਨ ਤੇ ਬਹਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸੇ ਸਥਾਨ ਕਾ ਨਹੀਂ ਵਿਨਾਸ਼ ਬਣ ਤਣ ਨਾਮ ਰਤੇ ਕਰੰਦ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਿਆ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ ਸੁਖੀ ਬਸੇ ਮਸਕੀਨੀ ਆਵ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਹਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ

ਸਮੁੰਦਰ ਗਏ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸ੍ਰਮ ਪਾਵੇ ਸਗਲੇ ਵਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦ੍ਰਵੇ ਹਰ ਦਰਗੇ ਕਹੋ ਕੈਸੇ ਗਵੇ ਆਪ

ਮੈਂ ਕਿਸ ਕਰਤਾ ਤਬ ਲਖ ਗਰਭ ਜੋਣ ਮੈਂ ਫਿਰਤਾ ਜਾਵ ਧਾਰੈ ਕਉ ਬੈਰੀ ਮੀਤ ਤਬ ਲਖ ਨੇਹ ਚਲ ਤਾਹੀ ਚੀਤ ਜਬ ਲਖ ਮੋਹ ਮਗਨ ਸੰਗ ਮਾਏ ਤਬ ਲਖ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋਠ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਾਬ ਖਾਬ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਿਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ।

ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੇ ਸੋਜਨੀ ਉਦਰ ਨਿਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕੇ ਦੁਖਣ ਆਰ ਜਾ ਘਟੇ ਸੰਤ ਕੇ ਦੁਖਣ ਜਮਤੇ ਨਹੀਂ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮਹਿ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋ ਬਾਤ ਹੀਨ ਸੰਤ ਕੇ ਹੱਤੇ ਕੋ ਰੱਖੇ ਨ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸਾਂਗ ਨਿੰਦਕ ਪੀਹੀ ਧਾਰੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜਿਉਂ ਲਵੈ ਸੰਤਨ ਕੈ ਦੁਖਣ ਸਰਬ ਜੋਨ ਪਾਏ ਸੰਤ ਕੇ ਦੁਖਣ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਣ ਤਸਨਾਮੈ ਜਲੈ ਸੰਤ ਕੇ ਦੁਖਣ ਸਭ ਕੋ ਛਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਏ ਪੀਂਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿਦੁਖੇ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਅਸਰ ਵਿਰੋਗ ਸੰਤ ਕੇ ਨਿੰਦਕ ਅਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾਣੀ ਮਿਤ ਸੰਤ

ਸੁਖ ਦੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਇ ਸੰਤ ਕਾ ਦੁਖੀ ਅਦਬੀ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਦੇ ਆਣ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ

ਸਲੋਕ ਤਰਹੋ ਸਿਆਣ ਪਸੁਰਜਨ ਸਿਮਰਹੋ ਹਰ ਹਰਿ ਰਾਏ ਕਾਸ ਹਰ ਮਨ ਰਖੋ ਨਾਨਕ ਤੂੰ ਪਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹਿ ਗਾਏ ਬਹੁਰ ਨਾ ਤ੍ਰਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁਖ ਕੇ ਕਿਸ ਨਾਹੀ ਆਸ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਦ ਮਨ ਮੈਂ ਕਰਨ ਕਾਰ ਕਰਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖਾ ਗੁਰੂ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰਮੁਖੀ ਸਦਾ ਸਦਾ ਜਨ ਹੁਤੇ ਸੁਖੀ ਏਕੋ ਏਕ ਏਕ ਪਛਾਣੇ ਤੁਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਜਨਮ ਦਿਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸ ਕੀ ਜਾਣੋ ਤ੍ਰਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ

ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੁਖ ਮਸੋਈ ਅਸਥੂਲ ਨਹਿ ਕੈਸੇ ਜਨਮੈ ਨਹਿ ਕਿਸੇ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਨ ਜਾਮਨ ਦ੍ਰਿਸ਼ਟਨ ਦ੍ਰਿਸ਼ਟਾਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪਨ ਕਜੁਗ ਤਰਾ ਚਥਾਪੇ ਉਥਾਪ ਅਵਿਨਾਸੀ ਨਾਹੀ ਕਜ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਾਖਿਆ ਭੇਉ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਬਾਵੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵ ਸਗਲੇ ਉਦਾਹਰਨ ਪ੍ਰਭ ਕੇ ਸੇਵ ਦੂ ਉਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਣਕੀ ਸੇਵਾ ਸੋਈ ਲਾਂਗੇ ਜਿਸਨੋ ਕਿਰਪਾ ਕਰੇ ਬਿਡਭਾਗੇ ਨਾਮ ਜਪਤ ਪਾਵੇ ਮਿਸਰਾਮ ਨਾਨਕ ਪੁਰਖ ਉਦਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਪਾਹੇ ਹੋਏ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮਿਠਲ ਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾਨਾ ਜੇ ਤੇਵ ਜੇ ਤੇ ਮਾਇ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣਾਏ ਆਪਸ ਕੋ ਆਪ ਦੀ ਨੋ ਮਾਨ ਨਾਨ ਪ੍ਰਭ ਜਨ ਏਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀ ਐ ਨਾਨ ਤਿਸ ਬਲਿਹਾਰ ਰਸਪਤੀ ਟੂਟੀ ਗੰਡ ਨਿਹਾਰ ਗੋਪਾਲ ਸਰਬ ਜੀ ਆਪੇ ਬ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾ ਵਿਵਨਾਸੀ ਪ੍ਰਭ ਆਪੇ ਆਪ

ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤਹਿ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਨ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹਿ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਭ ਕਿਸ ਤਿਸ ਕਾਹੁ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ।

ਹਰ ਪ੍ਰਭਤੀਤ ਭਗਤ ਭਗਤ ਸੁਣੀਐ ਤੇ ਹਲੋਏ ਜਾ ਕੇ ਹਿਰਦੈ ਇੱਕੋ ਹੋਇ ਸਚ ਕਰਨੀ ਸਚ ਤਾਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਵਿਕਾਰ ਸਚ ਵਰਤੇ ਸਾਚਾ ਪਾਸਾ ਅਨੁਪਾਰ ਬ੍ਰਹਮ ਜਿਨ ਸਚ ਗਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਰੇਖ ਨਰੰਕੇ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕ ਅਜ ਸੋਭੇ ਸੋ ਪ੍ਰਸੰਨ ਅਸ਼ਟਪਦੀ।

ਮੈਂ ਤਪੀਸਰ ਗ੍ਰਹਿਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਮ ਤਿਸ ਪੁਰਖਾ ਕਿਣੇ ਆਮ ਤੁਨ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵੰਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸਮਾਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਤਿਹ ਗੁਣ ਮੈਂ ਜਾਕ ਪਰਮਾਏ ਜਨ ਮਰੇ ਫਿਰ ਆਵੇ ਜਾਈ ਉਚਨੀ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਕ ਰੰਗ ਨਾਨਾ ਬਿਦ ਕੀਨੋ ਬਿਸਧਾਰ ਪ੍ਰਭ ਅਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਇ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਵ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮ੍ਰਿਤ ਵੇਦ ਪ੍ਰਾਣ ਨਾਮ ਕਿਤਾਰੇ ਸੁਨਣ ਗਿਆਨ ਧਿਆਨ ਨਾਮ ਕਿਤਾਰੇ ਆਗਾਸ ਪਾਤਾਲ ਨਾਮ ਕਿਤਾਰੇ ਸਗਲੇ ਕਾਰ ਨਾਮ ਕਿਤਾਰੇ ਪੁਰੀਆਂ ਸਭ ਪਾਵਨ ਨਾਮ ਕਿਸਾਨ ਮੁਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਦ ਜਾ ਕਾ ਸਾਤੇ ਅਸਥਾਨ ਪੁਰਖ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਹਿਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤਿ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਜਨ ਸਾਧੂ ਦੇ ਸਾਤੇ ਜਨ ਜਾ ਕੈਰ ਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਾ

ਸਾਹ ਸੰਭਾਰੇ ਆਪਣੇ ਜਨਕਾ ਪਰਦਾ ਢਾਕ ਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕਿ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ

ਕਾਹੇ ਸੋਚ ਕਰ ਹੇਰੇ ਪ੍ਰਾਣੀ ਜਪ ਨਾਨਕ ਪ੍ਰਭ ਲਖਮੀ ਵਿਦਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤ੍ਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤੇਸ ਕੇ ਸ਼ਬਰ ਨਾਈ ਦ੍ਰਿਸ਼ਟਾਇ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਸੰਗ ਨਾਮ ਰਾਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਹ ਜੇ ਬੰਦ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾਬੂ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾਇਕ ਨ ਜਾਣੋ ਆਠ ਪਹਿਰ ਪ੍ਰਭ ਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਡਲੇ ਮਨ ਤਨ ਆਪਣਾ ਤਿੰਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਦੋ ਜਨ ਸਰਬ ਥੋ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਵਰ ਸਿਆਣ ਸਗਲ ਸਗਲੀ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਵੇ ਤੇਰਾ ਨਾਮ ਤਿਸ ਜਨ ਕੈ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਿਰੇ ਸਤਿਗੁਰ ਸਿੱਖ ਕੇ ਬੰਦਰ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਿਖਾਉ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਦਿਸਾਵ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੇ ਸੋ ਸਤ ਗੁਰ ਜਿਸ ਹਿਰਦੇ ਹਰ ਰਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਨ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇੱਕ ਆਵ ਨਹੀਂ ਕਛ ਭਰਮ ਸਹਿਸ ਸਿਆਣਪ ਲਾਇਆ ਨਾ ਜਾਈਏ ਨਾਨਕ ਐਸਾ ਗੁਰ ਵਿਭਾਗੀ ਪਾਈਏ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਨੀਤ ਭੇਟ ਤਸੰਗ ਰਾਮ ਗੁਰ ਰਵੇ।

ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰਖ ਉਜਾਕਾ ਮੰਤਰ ਅੰਮ੍ਰਿਤ ਦੇਹ ਚ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਰਹੀ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾਏ ਕੁਛ ਤਨੇਕ ਸਤਿਪੁਰਖ ਪੂਰਨ ਵੇ ਕਾਹੂ ਬੋਲ ਨਾ ਪਾਹੁ ਚਿਤ ਪ੍ਰਾਣੀ ਅਗਨ ਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਣੇ ਨਾ ਪਾਈ ਅਨਖ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤ ਬ੍ਰਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾ ਸਾਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਉਹਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਬੋ ਦੁਖ ਤੈ ਤੇ ਨਾਸੇ ਤਬ ਤੁਮਾਏ ਠਾਣ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਵਿਦੇਸੇ ਪਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ

ਸਾਧਕ ਹੈ ਸੰਗ ਰਤ ਰਤਨਾ ਆਪਣੀ ਕਲ ਧਾਰੀ ਅਣਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੇ ਉਪਾਵ ਸਭ ਮੀਤ ਵਿਸਾਰ ਚਰਨ ਕਮਲ ਰਿਦ ਮਹਿਰ ਧਾਰੁ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿ ਕਰ ਗਹ ਨਾਮ ਹਰ ਵਾਧੇ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖ ਮਨ ਮਾਜ ਸਰਬ ਰੋਗ ਨਾਨਕ ਮਿਟ ਜਾਹੇ ਜਿਹ ਧਨ ਕਉ ਚਾਰ ਕੁੰਡ ਉੜਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਹ ਸੋ ਕਉ ਨਿਧ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਹ ਸੋਭਾ ਕਉ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਣਕੀ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖ ਲਾਏ

ਪਾਸੇ ਹਰ ਸੋਏ ਕਾਲਤਾ ਤੀਠਾਂ ਡਾਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸਹਿ ਪੂਰਨ ਹੋਇਆ ਭਗਤ ਪਾਏ ਆਤਮ ਪ੍ਰਗਾਸ ਤਿਤ ਕਾਹਰੇ ਜਾਏ ਬਸੇ ਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵਾ ਤਿਆਗ ਸਰਨ ਗੁਰਦੇਵੇ ਰਤਨ ਜਨਮ ਕਾਵੇ ਉਧਾਰ ਹਰ ਹਰ ਸਿਮਰ ਪ੍ਰਾਣੇ ਉਧਾਰ ਅਣਕ ਪਾਵਨ ਛੋਟਨ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਦ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੰਬ ਅਰ ਬਨ ਤਾਰਿਨ ਤੇ ਕਹੋ ਤੁਮ ਕਮਲ ਸਨਾਥਾ ਰਾਜ ਰੰਗ ਮਾਇਆ ਵਿਸਥਾਰਿਨ ਤੇ ਕਹੋ ਕਮਲ ਛੁਟਕਾਰ ਆਸ ਹਾਥੀ ਰਥ ਸਵਾਰੀ ਝੂਠਾ ਡੰਬ ਝੂੜ ਪਾਸਾਰੀ ਜਿਣ ਦੀ ਏ ਤਿਸ ਬੁਝੇ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੋਂ ਲਿਹੇ ਆਨੇ ਭਗਤ ਬਿਨਾ ਬਬ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ

ਹਰਨਾਮ ਸੰਭਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵੇ ਸਜ ਧਨ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰੇ ਕੋ ਦੇਹ ਕਹੋ ਨਾਨਕ ਜਾ ਕੇ ਬਸਤ ਕਲੇਖ।

ਬਿਰਲਾ ਕੋਏ ਜਿਹੜੇ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਬਜੈ ਚਾਵ ਸਾਧ ਕਹਿ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬਿਟਭਾਗੀ ਜਪਿਆ ਬ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ।

ਇਸ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨ ਭਾਨੇ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੈ ਜਿਣ ਸਭ ਕਿਸ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੈ ਜੇ

ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਕਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਾਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨ ਵਹੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਗਾ ਸਲੋਕ ਸਰਗੁਣੇ ਗੁਣਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨ ਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਅਕਾਰਿਹੁ ਕਹਿ ਨ ਦ੍ਰਿਸ਼ ਚੇਤਾ ਪਾਪ ਹੁਣ ਤਬ ਕਹਤੇ ਹੋ ਤਬ ਜਬ ਧਾਰੀ ਆਪਣ ਸੁਨ ਸੰਭਾਲ ਤਬ ਵੈਰ ਵਿਰੋਧ ਕੇ ਸੰਗ ਮਾਤ ਜਬ ਇਸ ਕਬਰਨ ਚਿਹਨਾ ਜਾਪਤ ਤਬ ਹਰਖ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸੋ ਪਰਮ ਆਪਣ ਖੇਲ ਆਵਰਤੀ ਜਾ ਨਾਨ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕਹੋ ਕਿਸ ਕਹੁ ਗਣੀ ਜਬ ਇੱਕ ਹਰੰਗ ਮੇ ਉਪਾਰ ਤਬ ਨਰਕ ਸੁਰਗ ਕਹੋ ਕਾਵਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਬ ਸਿਪਾਹੀ ਤਬ ਸਿਵ ਸਕਤ ਕਹੋ ਕਿਤ ਠਾਜ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲਤ ਆਪ ਕਰਨੇ ਹਰ ਨਾਨਕ ਠਾਕੁਰ ਅੰਗ ਮੇ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾਲ ਤਬ ਚਿੱਤਰ ਗੁਪਤ ਕੇਸ ਪੂਛ ਤਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਹ ਕਰਜਾ

ਜਹਿ ਭਗਤ ਭਗਤ ਆਮ ਜਹਿ ਬਸਰੇ ਪਸਾਰ ਸੰਤ ਪ੍ਰਤਾਪ ਦੁਹ ਪਾਹ ਕਾਪੇ ਤਨੀ ਉਨ ਕੀ ਸੋਭਾਵਣ ਬਣੀ ਆਪੇ ਕਬਦ ਕਰੇ ਅਮਚੋਜ ਆਪੇ ਰਾਜ ਭੋਗ ਨਿਰਜੋਗ।

ਬਜਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸਿੰਘ ਤਦ ਕਾਮੇ ਤਾ ਨਾਨਕ ਸਗਲ ਸ੍ਰਿਸ਼ਟਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਵਿਸਾਰੇ

ਸਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਵਰਤ ਪਾਲੇ ਜੀਨ ਵੋ ਪਾਤ ਜੋ ਜੋ ਰਚਿਓ ਸੋ ਤਿਸੇ ਤਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਕਿਉਂ ਜਾਣਿਆ ਜਨ ਲਾਗਾ ਹਰੇਕੇ ਨਾਏ ਤਿਸ ਕੀ ਆਸਨ ਵਿਰਥੀ ਜਾਏ ਸੇਵਕ ਸੇਵਾ ਬਣ ਜਾਈ।

ਸਾਬਤ ਸੁਖ ਚਿੰਤਾ ਜਾਇ ਬੇਟੇ ਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਤਰਸਨ ਪੇਖ ਉਦਰਤ ਸ੍ਰੇਸ਼ਟ ਚਰਨ ਕਮ

ਵਿਸਾਸ ਸੰਜਨਾ ਕਾਬੇ ਖਣ ਸਾਹਿਬ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨਹਿ ਸੁਭ ਵਜਨ ਸਰਵ ਵਿਆਪੀ ਰਾਮ ਸੰਗ ਰਜਨ ਜਿਨ ਜਾਤਾ ਤਿਸ ਕੀ ਰਹਿ ਰਹਿਤ ਸਤ ਬਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਗ੍ਰਾਮਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਰ ਪਿਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ

ਆਖਾਂ ਮੈਨੇ ਕਿਟ ਕਾਮਨ ਕਾਹੀਆ ਦੂਰ ਆਪੇ ਆਪ ਆਪ ਰਿਪੁਰੇ ਅੰਤਰਗਤ ਜਿਸੇ ਆਪ ਜਨਾਏ ਨਾਨਕ ਤਿਸਨ ਆਪ ਬੁਝਾਏ ਸਰਭੂਤ ਆਵਰਤਾਰਾ ਸਰਵ ਨੈਣਿਆ ਭੇਖ ਨਿਵਾਰਾ ਸਗਲ ਸਮੱਗਰੀ ਜਾਕਾਂ ਤਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕਹਿ ਮਦ ਅਲਿਪਤ ਰਹੇ ਜੋ ਕਿਤ ਕਹਿਣਾ ਸੋ ਆਪੇ ਕਹਿ ਆਗੇ ਆਵੇ ਆਗੇ ਜਾਏ ਨਾਨਕ ਜਾ ਭਾਵੇ ਤਾ ਲੈ ਸਮਾਏ ਤੇ ਹੋਏ ਸੁਨਾ ਹੀ ਬੁਰਾ ਉਰੇ ਕਹੋ ਕਿਨੇ ਕਸ਼ ਕਰਾ ਆਪ ਹਕਰ ਤੂ ਦੇ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਂਝ ਧਾਰੀ ਸਭ ਸਾਂਝ ਉਦ ਬੋਧ ਆਪਣ ਸੰਗ ਰਾਜ ਤਾਂ ਕੀ ਕਦਮਿਤ ਕਹੀ ਨਾ ਜਾਏ ਦੂਸਰੇ ਹੋਏ ਤਾਂ ਸੋਜੀ ਪਾਏ

0: ਕਿਹ ਗੁਣ ਨਾਮ ਸੁਖਮਨੀ ਸਭ ਦੀ ਉਜਤਾ ਕੀ ਸੋਭਾ ਬਣੀ ਨਾਨਕ ਕਿਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ

ਖੋਹੇ ਤੈਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਆਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚਰਣਾ ਨਾਨਕ ਲਿਖਿਆ ਨਾਲ

ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜਿਹੋ ਜਾਣ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ ਮਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ ਵੇਖਾਂ ਮਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ,

ਤਿਸ ਗੁਣ ਕੋਏ ਕਰੇ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਹੈ ਧਰਤ ਤਵਲ ਆਕਾਸ਼ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ

ਆਸ ਮੰਨੇ ਕੀ ਕਦ ਕਹੀ ਨਾ ਆਏ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਬੰਧ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਆਏ ਸਾਧਾਰ ਮੰਨੈ ਤਾਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦੁਰਗੇ ਮਾਨ ਪੰਚੇ ਸੋਹੇ ਦੁਰਰਾਜਾਨ ਪੰਚਾਂ ਕਾ ਗੁਰ ਏਕ ਧਿਆਨ

ਪਸਾਓ ਏ ਕੋ ਕਵਾਓ ਤਸੇ ਹੋਏ ਲਖ ਦਰੀਆਓ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਸਪ ਤਪਤਾਓ ਅਸੰਖ ਗ੍ਰੰਥ ਮੁਖ ਭੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਹਲੇ ਬੁਲਾਏ ਤਾਰ ਕੁਦਰਤ ਗਮਨ ਗਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖਾਏ ਅਸੰਖ ਨਿੰਦਕ ਸਗ੍ਰਹੇ ਸਿਰ ਕਰਹੇ ਭਾਰ ਨਾਨਕ ਨੀਚ ਕਾਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਬ ਤਿਬ ਪਾਹੇ ਜੇਤਾ ਕੀਤਾ ਤੇਤਾ ਨਾਮ ਮਿਣ ਨਾਮ ਹੈ ਨਾਹੀ ਕੋ ਥਾਉ ਕੁਦਰਤ ਗਮਨ ਗਾਹ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੋ ਖੇਹੇ ਮੂੰਹ ਪਲੀਤੀ ਕੱਪੜ ਹੋਏ ਤੇ ਸਾਬੂਣ ਲਈਐ ਉਹ ਧੋਏ ਭਰੀਐ ਮੱਤ ਪਾਪਾਂ ਕਹਿ ਸੰਗ ਉਹ ਧੋਪੈ ਨਾਮੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਨ ਲਾਹੋ ਸਭਗੁਣ ਤੇਰੇ ਮੈਂ ਨਾਹੀ ਕੋਹੇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਵੋ ਸਤ ਸੁਹਾਨ ਸਦਾ ਮਨ ਚਾਵੋ ਕਮਣ ਸੋ ਵੇਲਾ ਵਖਤ ਗਵਣ ਕਵਣ ਤਿਤ ਗਵਣ ਵਾਰ ਗਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਗਾਦੀਆ ਜੇ ਲਿਖਣ ਲੇਖ ਕੁਰਾਣ ਤਿਤ ਵਾਰ ਨਾ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠਿਕੋ ਸਾਜੇ ਆਪੇ ਜਾਣੇ ਸੋਹੀ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ।

ਪਵ ਹੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੈਤੀ ਮਾਲ ਧਨ ਕੀੜੀ ਤੁਲਨਾ ਹੋਵਨੇ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ

ਇਹ ਅੰਤ ਨਾ ਜਾਣੇ ਕੋਏ ਬਹੁਤਾ ਗਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਪੂਗ ਸਦਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼

ਕਿਤੇ ਆਖੇ ਆਖਣ ਬਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ। ਇੱਥੇ ਕਿਤੇ ਹੋਰ ਕਰੇ ਤਾਂ ਆਖਣਾ ਸਿੱਖ ਕਹੀ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਵਾਮਣ ਹਾਰੇ, ਕਿਤੇ ਰਾਗ ਪਰਿਸਿਉ ਕਹੀ ਅੰਨ।

ਸਦਾ ਸਵਾਰੇ ਗਾਵੇ ਇੰਦ ਇੰਦਾ ਸਨ ਬੈਠੇ ਦੇਵਤਿਆਂ ਦਰ ਡਾਲੇ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ

ਨਾਨਕਿਆ ਵਿਚਾਰੇ ਸੋਹੀ ਸੋਹੀ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤ ਸੁਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸਾਹਾਂ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਗਾਲ ਕੁਆਰੀ ਖਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ

ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸੇਖਾ ਬਾਈ ਜੁਗ ਤੇ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਭੰਡਾਰੀ ਗਲਾਏ ਦੀ ਬਾਨ ਜਿਵਤ ਸੁਭਾਵ ਆਵੈ ਤਵੈ ਚਲਾਵੈ ਜੋ ਹੋਵੈ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ

ਸਤਿਗੁਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਗੇ ਰੰਗ ਤਿਨਗੇ ਨਾਮ ਅਨੇਕ ਅਨੰਤ ਕਰਮੀ

ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਦਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਤੇ ਘਟੀਆ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਜਿੱਥੇ ਘਾਟ ਘੜੀਏ ਬਹੁਤ ਅਨੂਪ ਦਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਬਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਹੇ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜੇ ਬਜਬ ਹੁਕਮ ਤਵੈਤ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਭਾਓ ਮ੍ਰਿਤ ਤਟਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ

ਘੱਟ ਘੱਟ ਕੇ ਫਟ ਫਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਆ ਕਰ ਕਰ ਤੂੰ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿੱਠ ਸਭ ਧਾਰ ਹੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਥ ਭੇਦਾ ਜਾਗੋ ਭੇਵਨਾ ਬਾਬਦ ਭੇਦਾ ਤਾਗੋ ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਬੈਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਦੁਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ

ਜਨਗ ਮਨਮਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਘਰ ਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗ ਹੈ।

ਤਿਤ ਕਰ ਅਨ ਹਲਵਾਜੇ। ਸਾਚੀ ਲਵਾ ਬਿਨ ਦੇਹ ਨਿਮਾਣੀ ਦੇ ਨਿਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ ਤੁਦ ਬਾ ਸਿਮਰਤ ਕੂਏ ਨਾਹੀਂ ਕਿਰਪਾ ਗਰਬਨ ਵਾਰੀਆ। ਇਹ ਸੁਣ ਅਰਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵ ਕੱਟੇ ਗਿਆ ਆਨੰਦ ਸਾਰਿਆ, ਦੁਰ ਦਿਨਕਾ ਮੋਹ ਤੁੱਟਾ ਦਿਨਕਾ ਸ਼ਬਦ ਸਤੇ ਸਵਾਰਿਆ। ਕਹੇ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਬਾਬਾ ਜਿਸ ਨੂੰ ਦੇਹ ਸੋਜਨ ਪਾਵੈ, ਪਾਵੇ ਤਾਂ ਸੋਜਨ ਦੇਹ ਜਿਸ ਨੂੰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਅੰਦਰ ਬਲ ਜਿਨਾ ਭਾਣਾ ਭਾਵੈ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵ ਹੈ। ਆਵੋ ਸੰਤ ਪਿਆਰੇ ਹਉ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਦੁਆਰੇ ਪਾਈਐ। ਤਨ ਮਨ ਧਨ ਸਭ ਸੌਮ ਗੁਰ ਕਾਉ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤਿਓ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਗਤ ਕਹਾਣੀ। ਇਹ ਮਨ ਚੰਚੁਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਤਾਂ ਬੋਣੀ ਤਨੇ ਕੀਤੀ ਜੁਨ ਠਗੌਲੀ ਪਾਈਆ। ਕੁਰਬਾਨ ਕੀਤਾ ਤਸੇ ਬਿਟੋ ਜਨ ਮੋਹ ਮਿਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੇ। ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚਾ ਹੈ ਜਿਤ ਅੰਤ ਪਛੋਤ ਆਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੁ ਆਖ ਵਖਾਣਾ ਹੈ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸਵਾਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਮਸਾਇਆ। ਜੀ ਜਨ ਸਭ ਤੂੰ ਉਪਾਇਆ, ਵੇਖ ਪਰਸਨ ਆਇਆ। ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁੱਠਾ, ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ। ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਖਲਿਓ ਤੇ ਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵੈ ਚੱਲੇ, ਜਿੰਨਾ ਮਾਰਗ ਪਾਵ ਹੈ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵ ਹੈ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵ ਹੈ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਮੈਂ ਚਲਾਵੈ। ਇਹ ਸੋਹਿਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹ ਤਨ ਕਹਿ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤੇ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤੇ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਿਨ ਸਹਿਜੇ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਉਪਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ। ਇਹ ਤਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਮੈਂ ਸਾਰਿਆ। ਵੇਦਾਂ ਮੈਂ ਨਾਮ ਤੁਮ ਸੁਣੇ ਨਾ ਹੀ ਫਿਰਿਓ ਜੁਬੇ ਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾ ਗਏ ਤਿੰਨੇ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਮੰਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦਾਇ ਤੇ ਆਏ ਅੰਦਰਿਆਤ ਮੈਂ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਬਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਮੈਨੂੰ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਤੇ ਕੋਈ ਪਿੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੇ, ਮੈਨੂੰ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰ ਬਾਣੀ।
ਜਿਨ ਕਾਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨਿਆ ਪੇ ਸੁੰਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੈ ਬੰਧਨ ਹੋਵੇ ਮਗਤ ਸ਼ਬਦ ਮਨ ਵਸਾਏ ਗੁਰਮੁਖ ਸੁਨ ਆਪ ਕਰੇ ਸੋ ਹੋਵੇ ਏਕ ਸਿਵਲੇ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੀਮ੍ਰਿਤ ਸ਼ਾਸਤਰ ਪੁਨਭਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਉਂਦੇ ਹਰ ਬਿਲਾਗੇ ਜਾਗਤ ਰਹਿਣ ਮਿਹਾਣੀ ਮਾਤਾ ਗਿਦੁਰ ਮੈਂ ਪ੍ਰਤਪਾਲ ਕਰੇ ਸਰੁਕ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾ ਬਾਈ ਉਸ ਨੂੰ ਕਿਸੇ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਬਲਾਵੇ ਆਪਣੀ ਲਬ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋ

ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਨ ਹਰਾਪੇ ਭਾਣਾ ਕਹਿ ਨਾਨ ਘਰ ਰਾਸ ਮੇਰੀ ਮਨੋ ਹੋਆ ਬੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੁੜ ਨਾ ਦਰਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਆਨ ਰਾਸਾ ਵੀਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾਂ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋਤ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ਼ਿਸ਼ਟ ਕਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਾ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੂੰ ਸਰੀਰਾ

ਜਿਨ ਸਤਿਗੁਰੂ ਸਿਉਂ ਚਿਤਲਾਇਆ, ਇਹ ਨਿਤਰੋ ਮੇਰੇ ਹਉ ਹਰ ਤੁਮ ਮੈਂ ਜੋਤ ਇਹ ਨਿਤਰੋ ਮੇਰੇ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਘਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰਨ ਕੋਈ, ਕਹੇ ਨਾਨਕ ਇਹ ਨਿਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹਾਉ ਸੱਚ ਸੁਣਨਾ ਨੋ ਬਿਠਾਏ, ਸੱਚ ਸੁਣਨਾ ਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਦਨ ਹਰਿਆ ਰੁਆ ਰਸਨਾ ਰਸਮਾਨੀ, ਸੱਚ ਅਲਖ ਵਿਡਾਣੀ ਤਾਗੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨਾ ਨੋ ਬਿਠਾਏ ਹਰ ਜੀਓ ਗੁਫਾ ਅੰਦਰ ਰੱਖੈ

ਰੂਪ ਨਾਉ ਨਵ ਨਿਧ ਇਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵਤਾ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਦੁਤ ਭਾਵੇ ਗੁਰਮੁਖ ਜਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾ।

शांत एक ओंकार।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦਰਬਾਰ ਦੇ ਹਾਜ਼ਰੀ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਗੁਰੂ ਦਰਬਾਰ ਜੁੜ ਕੇ ਸੰਗਤਾਂ ਨੇ ਸੰਗਤ ਵਿੱਚ ਨਾਮ ਜਪਿਆ ਉਪਰੰਤ ਗੁਰੂ ਮਹਾਰਾਜ ਨੇ ਸੁਣੇ ਤਖਤਾਂ ਦੇ ਬਰਾਜ ਮਨੁੱਖ ਸੰਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ ਬਖਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨਿਮ ਹੋਏ ਹਨ। ਉਹਨਾਂ ਆਸਾ ਦੀਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨੀ ਜਥਾ ਸਾਧ ਸੰਗਤ ਜੀ ਆਉਣ ਵਾਲੇ ਐਤਵਾਰ ਦੀਵਾਨ ਸ਼ਹੀਦਾਂ ਸਿੰਘਾਂ ਨੂੰ ਸਮੂਹ ਸ਼ਹੀਦਾਂ ਸਿੰਘ ਯਾਦ ਕਰਦੇ ਹਨ ਦੀਵਾਨ ਸਾਜ ਰਹੇ ਹਨ। ਸ਼ੁੱਕਰਵਾਰ ਵਿਸ਼ੇਸ਼ ਤੌਰ 'ਤੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸਵੇਰੇ 10 ਵਜੇ ਅਤੇ ਐਤਵਾਰ ਨੂੰ 10:30 ਵਜੇ ਸੰਪੂਰਨਤਾਵਾਂ ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਪੰਜ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਜੋ ਕਿ ਖੰਡ ਕੇ ਸਮਾਗਮ ਦੁਆਰਾ ਸਾਡੇ ਇੱਥੇ ਪਹੁੰਚੇ ਸਨ ਉਹ ਵੀ ਅੱਜ ਸ਼ਾਮ ਨੂੰ 8:45 ਤੋਂ 8:30 ਜੋ ਕਿ ਸਵੇਰ ਦੇ ਆਖ ਦੀਵਾਨ 'ਚ ਹਾਜ਼ਰੀ ਭਰਨਗੇ। ਸਾਰੇ ਦੀਵਾਨਾਂ 'ਚ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਸਮਲ ਭਾਰ ਸਦਾਇਆ ਵੱਡਾ ਹੋ ਦੁਨੀਦਾਰ ਗੱਲ ਸਮਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੇ ਪਹਿਲੇ ਖਾ ਕਰ ਸਮਝਾਇਆ ਥਾ ਮਹੋ ਪਾਉਂਦੀ ਸੁਣੇ ਕਹਿ ਰੁਆਇਆ ਮਨ ਅੰਦਰ ਜਨਮ ਗਵਾ।

ਇਹ ਜੇ ਕੁਝ ਬਹੁਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਵੜ ਜਾ ਤਾਂ ਕੋਈ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਸਤਿਗੁਰ ਕਿਨ ਨਾ ਪਾਇਆ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ। ਤੁਮੇ ਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਸੱਚਾ ਸਾਹਿਬ ਏਕ ਤੂੰ ਜਿਨ ਸੱਚਾ ਸੱਚ ਵਰਤਾਇਆ ਜਿਸ ਤੂੰ ਤੇ ਤਸਮੇਰੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰ ਮੇਰਾ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਜਾਣ ਨੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ।

ਵੱਡੀ ਭਗਤੀ ਤੇਰੇ ਮਨ ਭਾਵ ਦਰ ਸੁਣ ਕੀਰਤ ਗਾਵਦੇ ਨਾਨਕ ਕਰਮਾਂ ਬਾਰ ਦਾ ਢੋਣਾ ਲੈਣੀ ਧਾਵਦੇ ਕਮੋ ਨਾ ਬੁਜਨ ਆਪਣਾ ਅਣ ਹੁੰਦਾ ਗਣਾਇੰਦੇ ਹਾਂ ਢਾਡੀ ਕਹਿੰਦੇ ਜਿਦਾ ਹੋਰ ਤੁਮ ਦੱਸਦਾ ਤਿੰਨ ਮੰਗਾਂ ਚਾਹੀਦੇ ਤਿੰਨ ਮੰਗਾਂ ਚ

ਪਵਿੱਤਰ ਕਰਮ ਦਿਨ ਕੁਦਰਤ ਪਾਇਆ ਤੇ ਤਨੀ ਖਸਮ ਤੇ ਆਇਆ ਇਹਨਾਂ ਦਿਨ ਤੱਕ ਵਸ ਕਿਸ ਨਾ ਹਿੰਦ ਦੇ ਕੇ ਜਗ ਦੇ ਪਾਇਆ ਇੱਕ ਨਾਂ ਨੂੰ ਤੋਂ ਮੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਦੇ ਜਾਣੇ ਜਿੱਥੇ ਤਦਾਬ ਬੁਝਾਇਆ ਸਹਿਜੇ ਸਤ ਸਮਾਇਆ ਸਹਿ

ਤੇ ਸਤਿਗੁਰ ਬਿਟੋਵਾਰੇ ਮਿਲੇ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਧਿਆ ਇਹਨੇ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜਿਆਂ ਲੈ ਕੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁਤ ਅਗਰ ਲੈ ਕੇ

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇ ਰਾਹੀਂ ਪੀੜਾ ਕੇ ਜਾਵਣਾ ਨੰਗਾ ਦੋ ਜਗ ਚਾਲਾ ਤੇ ਦਿਸ਼ਾ ਖਰਾ ਡਰਾਵਣਾ ਕਰ ਅਵਗਣ ਪਛਤਾਵਣਾ ਕਰ

ਸਾਹਿਬ ਹੋਏ ਦਇਆਲ ਕਿਰਪਾ ਕਰਿ ਤੇ ਸਹਾਇ ਕਰ ਕਰਾਈ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨਾ ਹੋ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮੈਨੂੰ ਚੰਗਾ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।

ਚਤੇਂਦਰ ਸਾਹਿਬ ਕੋ ਵੇਖ ਮਦਰੀ ਹੇਠ ਚਲਾਇੰਦਾ ਆਪੇ ਤੇ ਵੜੇ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਤ ਨੇ ਸਿਰ ਸਿਰਾ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਪੇਖਣਾ ਪਾਇੰਦਾ ਦਰ ਮੰਗਣ ਪੇਖਣਾ ਪਾਇੰਦਾ।

ਔਰ ਜਿਤ ਸੇਵੇ ਸੁਖ ਪਾਈ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣੇ ਸਾਕਾਲ ਗੁਰੂ ਕਿਉਂ ਘਾਲੀਏ, ਮੰਦਾ ਮੂਲ ਕੀ ਚਾਹੀਦੇ ਲੈ ਮੈਂ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸ ਹਟਾ ਲਈਏ, ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ।

ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ

ਇਹ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਭਾਈ ਸਾਰੇ ਸਿੱਖਾਂ ਨੂੰ ਬੇਨਤੀ ਨਹੀਂ ਕਰਦੇ, ਹੁਕਮ ਹੈ। ਹੁਕਮ ਕੀ ਹੈ? ਵੀ ਗੁਰੂ ਮੰਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਦੇਹ। ਕਹਿੰਦੇ ਇਹਨੂੰ ਉੱਦਾਂ ਮੰਨਣਾ ਜਿਵੇਂ ਗੁਰੂ ਨਾਨਕ ਸਾਹਿਬ ਜਾਂ ਬਾਕੀ ਗੁਰੂ ਸਾਹਿਬਾਨਾਂ ਨੂੰ ਪ੍ਰਤੱਖ ਮੰਨਦੇ ਸੀ ਨਾ। ਇੱਦਾਂ ਦਸਾਂ ਪਾਤਸ਼ਾਹੀਆਂ ਦੀ ਇਹ ਆਤਮਕ ਜੋਤ ਹੈ, ਇਸ ਕਰਕੇ ਗ੍ਰੰਥ ਦੇ ਅੱਗੇ ਗੁਰੂ ਸ਼ਬਦ ਲੱਗ ਗਿਆ। ਗ੍ਰੰਥ ਕੀ ਹੈ? ਸਰੀਰ, ਜਾਮਾ। ਦਸਵੇਂ ਸਰੂਪ ਤੋਂ ਬਾਅਦ ਇਹ ਸ਼ਬਦ ਸਰੂਪ ਜਿਹੜਾ ਹੈ ਇਹ ਪ੍ਰਗਟ ਹੋਇਆ। ਗ੍ਰੰਥ ਹੁੰਦਾ ਗੁੰਫਣਾ, ਜਿਹਦੇ ਵਿੱਚ ਬਾਣੀ ਬੰਨ੍ਹੀ ਗਈ ਹੈ, ਵੱਖ ਵੱਖ ਪੋਥੀਆਂ ਨੂੰ ਰੱਖਿਆ ਗਿਆ, ਉਹ ਪੋਥੀਆਂ ਫਿਰ ਗ੍ਰੰਥ ਬਣ ਗਿਆ। ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਅਰਜਨ ਦੇਵ ਮਹਾਰਾਜ ਇੱਥੋਂ ਤੱਕ ਆਖਦੇ ਨੇ, ਕਹਿੰਦੇ ਭਾਈ ਜੇ ਰੱਬ ਦੇ ਦਰਸ਼ਨ ਕਰਨੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰੋ। ਪੋਥੀ ਪਰਮੇਸ਼ਰ ਕਾ

ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਜ ਦਾ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ ਇਹ ਧਨਾਸਰੀ ਰਾਗ ਦੇ ਵਿੱਚ ਹੈ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਵਿੱਚ ਇੱਕ ਰਾਗ ਹੈ ਧਨਾਸਰੀ। ਇਹ ਜਿਹੜੇ ਸ਼ਬਦ ਨੇ ਇਹ ਧਨਾਸਰੀ ਰਾਗ ਦੇ ਵਿੱਚ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੇ ਉਚਾਰਨ ਕੀਤੇ ਹੈ। ਸ਼ੰਤ ਦੇ ਰੂਪ ਵਿੱਚ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ। ਤੇ ਸ਼ਬਦ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾਚਰਨ ਉਚਾਰਨ ਕਰ ਰਹੇ ਆ। ਮੰਗਲਾਚਰਨ ਹੁੰਦਾ ਹੈ ਖੁਸ਼ੀ ਦੇ ਵਿੱਚ ਆਪਣੇ ਇਸ਼ਟ ਦਾ ਮੰਗਲ ਕਰਨਾ, ਉਹਦੀ ਉਸਤਤੀ ਕਰਨੀ। ਕਿਉਂਕਿ ਹਰ ਰਚਨਾ ਰਚਨ ਤੋਂ ਪਹਿਲਾਂ ਪੁਰਾਤਨ ਸਮੇਂ ਇਹ ਮਰਿਆਦਾ ਚੱਲਦੀ ਆ ਰਹੀ ਹੈ ਵੀ ਪਰਮਾਤਮਾ ਨੂੰ ਪਹਿਲਾਂ ਯਾਦ ਕੀਤਾ ਜਾਂਦਾ। ਇੱਥੋਂ ਤੱਕ ਪੁਰਾਣੇ ਸਮੇਂ ਜਦੋਂ ਚਿੱਠੀ ਪੱਤਰ ਲਿਖੇ ਜਾਂਦੇ ਸੀ ਉਹਦੇ ਉੱਪਰ ਵੀ ਮੰਗਲ ਕੀਤਾ ਜਾਂਦਾ ਸੀ। ਕਈ ਲੋਕ ਉੱਪਰ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੰਦੇ ਸੀ। ਪਰਮਾਤਮਾ ਨੂੰ ਪਹਿਲਾਂ ਯਾਦ ਕਰਨਾ, ਫਿਰ ਕੋਈ ਰਚਨਾ ਆਰੰਭ ਕਰਨੀ ਹੈ। ਹੁਣ ਮੰਗਲਾਚਰਨ ਦੇ ਵਿੱਚ ਸਤਿਗੁਰੂ ਜੀ ਅਕਾਲ ਪੁਰਖ ਦੇ ਬਾਬਤ ਜਿਹੜਾ ਪਹਿਲਾ ਉਪਦੇਸ਼ ਸਾਨੂੰ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਦਰਜ ਹੈ, ਇੱਕ ਓਅੰਕਾਰ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਕਿ ਪਰਮਾਤਮਾ ਦਾ ਸਤਿਗੁਰੂ ਜੀ ਨੇ ਕੋਈ ਨਾਂ ਨਹੀਂ ਰੱਖਿਆ, ਅਤੇ ਜਿਨ੍ਹਾਂ ਜਿਨ੍ਹਾਂ ਨਾਵਾਂ ਦੇ ਨਾਲ ਪਰਮਾਤਮਾ ਨੂੰ ਕਿਸੇ ਨੇ ਯਾਦ ਕੀਤਾ ਮਹਾਰਾਜ ਨੇ ਉਹ ਸਾਰੇ ਨਾਂ ਪ੍ਰਵਾਨ ਕੀਤੇ ਆ। ਕਿਸੇ ਨੇ ਅੱਲਾਹ ਆਖਿਆ, ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮਹਾਰਾਜ ਨੇ ਕਿਸੇ ਸ਼ਬਦ ਨਾਲ ਨਫ਼ਰਤ ਨਹੀਂ ਕੀਤੀ। ਕਿਸੇ ਨੇ ਹਰੀ ਆਖਿਆ, ਕਿਸੇ ਨੇ ਅੱਲਾ ਆਖਿਆ, ਕਿਸੇ ਨੇ ਬੀਠੋਲ ਆਖਿਆ, ਕੋਈ ਨਾਰਾਇਣ ਕਹਿੰਦਾ, ਕੋਈ ਪਰਮਾਤਮਾ ਕਹਿੰਦਾ, ਕੋਈ ਭਗਵਾਨ ਕਹਿੰਦਾ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹ ਇੱਕ ਹੈ, ਇੱਕ ਰਸ ਵਿਆਪਕ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਮੁੱਚੇ ਬ੍ਰਹਿਮੰਡ ਦੇ ਵਿੱਚ ਇੱਕੋ ਜਿਹਾ ਹੈ। ਇੱਕ ਓਅੰਕਾਰ, ਕਾਰ ਤੋਂ ਭਾਵ ਹੁੰਦਾ ਹੈ ਇੱਕੋ ਜਿਹਾ, ਕਿਤੇ ਘੱਟ ਨਹੀਂ ਹੈ ਅਤੇ ਕਿਤੇ ਵੱਧ ਨਹੀਂ ਹੈ। ਸਤਿਗੁਰ ਪ੍ਰਸਾਦ, ਉਹ ਸੱਤ ਸਰੂਪ ਹੈ, ਸਦੀਵੀ ਹੈ। ਅਤੇ ਸੱਤ ਗੁਰ, ਜਿਹੜਾ ਗੁਰੂ ਸੱਚ ਹੈ, ਗਿਆਨ ਸਰੂਪ ਹੈ, ਅਗਿਆਨਤਾ ਨੂੰ ਨਾਸ਼ ਕਰਨ ਵਾਲਾ ਹੈ, ਉਹਦੀ ਕਿਰਪਾ ਦੇ ਨਾਲ ਐਸੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਦੇ ਰੂਪ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ। ਤੀਰਥ ਨਾਵਨ ਜਾਉ ਤੀਰਥ ਨਾਮ ਹੈ। ਇੱਥੋਂ ਸ਼ਬਦ ਦੀ ਪਹਿਲੀ ਪੰਕਤੀ ਆਰੰਭ ਹੁੰਦੀ ਹੈ। ਮਹਾਰਾਜ ਕਹਿੰਦੇ ਤੀਰਥ ਨਾਵਨ ਜਾਉ, ਮੈਂ ਤੀਰਥ 'ਤੇ ਨਹਾਉਣ ਜਾਵਾਂ। ਪਰ ਮੇਰੇ ਵਾਸਤੇ ਤੀਰਥ ਕੀ ਹੈ? ਤੀਰਥ ਨਾਮ ਹੈ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਨ ਭਾਣੇ ਕਿ ਨਾਇ ਕਰੀ। ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ, ਕਹਿੰਦੇ ਮੈਂ ਤੀਰਥ ਉੱਤੇ ਫਿਰ ਨਹਾਵਾਂ, ਕਿਉਂਕਿ ਬਾਹਰਲੇ ਜਿਹੜੇ ਤੀਰਥ ਨੇ ਇਹਨਾਂ ਦੀ ਗੱਲ ਵੀ ਆਉਣੀ ਹੈ। 68 ਤੀਰਥਾਂ ਦਾ ਜ਼ਿਕਰ ਹਿੰਦੂ ਮਤ ਦੇ ਅਨੁਸਾਰ ਆਉਂਦਾ। 68 ਤੀਰਥ ਮੰਨੇ ਜਾਂਦੇ ਆ। ਕੋਈ ਗੰਗਾ 'ਤੇ ਇਸ਼ਨਾਨ ਕਰਦਾ ਹੈ, ਕੋਈ ਹਰਿਦੁਆਰ ਜਾਂਦਾ ਹੈ, ਕੋਈ ਕੁਰੂਕਸ਼ੇਤਰ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ। ਪਰ ਸਤਿਗੁਰੂ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ ਨਾ, ਇਹ ਗੁਰਮਤ ਦਾ ਮਾਰਗ ਹੈ, ਇਹ ਕਿਸੇ ਮਤ ਦਾ ਮਾਰਗ ਨਹੀਂ, ਨਾ ਕੋਈ ਹਿੰਦੂ ਨਾ ਮੁਸਲਮਾਨ। ਕਿਉਂਕਿ ਸਤਿਗੁਰੂ ਸੁਲਤਾਨਪੁਰ ਤੋਂ ਇਹ ਗੱਲ ਕਹਿ ਕੇ ਤੁਰੇ ਸੀ ਵੀ ਸਾਡੇ ਵਾਸਤੇ ਸਾਰੀ ਇਨਸਾਨੀਅਤ ਇੱਕੋ ਹੈ, ਅਸੀਂ ਸਾਰਿਆਂ ਨਾਲ ਮੁਹੱਬਤ ਕਰਦੇ ਹਾਂ। ਇਸੇ ਕਰਕੇ ਇਸ ਧਰਤੀ 'ਤੇ ਇੱਕੋ ਇੱਕ ਸ਼ਖਸੀਅਤ ਐਸੀ ਆਈ ਹੈ, ਗੁਰੂਆਂ ਦਾ ਗੁਰੂ, ਪੀਰਾਂ ਦਾ ਪੀਰ ਆਇਆ ਹੈ, ਜਿਹਨੂੰ ਸਾਰੇ ਧਰਮਾਂ ਨੇ ਪ੍ਰਵਾਨ ਕੀਤਾ। ਹਿੰਦੂ ਕਹਿੰਦੇ ਸੀ ਸਾਡਾ ਗੁਰੂ ਹੈ, ਮੁਸਲਮਾਨ ਕਹਿੰਦੇ ਸਾਡਾ ਪੀਰ ਹੈ। ਨਹੀਂ ਤਾਂ ਹਿੰਦੂ ਧਰਮ ਦੇ ਵਿੱਚ ਜਿਹੜੇ ਦੇਵਤੇ ਨੇ ਉਹਨਾਂ ਨੂੰ ਮੁਸਲਮਾਨ ਪ੍ਰਵਾਨ ਨਹੀਂ ਕਰਦੇ, ਅਤੇ ਜਿਹੜੇ ਪੈਗੰਬਰੀ ਪੁਰਸ਼ ਨੇ ਉਹਨਾਂ ਨੂੰ ਹਿੰਦੂ ਪ੍ਰਵਾਨ ਨਹੀਂ ਕਰਦੇ। ਇੱਕ ਦੂਜੇ ਨੂੰ ਕੌਣ ਮੰਨਦਾ? ਉਹ ਕਹਿੰਦੇ ਸਾਡੇ ਆ, ਉਹ ਕਹਿੰਦੇ ਸਾਡੇ ਆ।
ਪਰ ਗੁਰੂ ਨਾਨਕ ਸਾਹਿਬ ਉਹ ਹੈ ਜਿਹਨੂੰ ਹਿੰਦੂ ਕਹਿੰਦੇ ਸੀ ਸਾਡਾ ਹੈ ਅਤੇ ਮੁਸਲਮਾਨ ਕਹਿੰਦੇ ਸਾਡਾ, ਸਿੱਧ ਕਹਿੰਦੇ ਸਾਡਾ, ਜੋਗੀ ਕਹਿੰਦੇ ਸਾਡਾ, ਜਿੱਥੋਂ ਦੀ ਬਾਬਾ ਲੰਘ ਗਿਆ ਬਸ ਉਹ ਕਹਿੰਦੇ ਸਾਡਾ ਹੀ ਹੈ।

ਗੁਰੂ ਹੈ, ਬਾਬਾ ਹੈ, ਕਿਉਂਕਿ ਮੁਸਲਮਾਨ ਪੀਰ ਕਹਿੰਦੇ ਸੀ, ਜਾਹਰ ਪੀਰ, ਜਗਤ ਗੁਰ ਬਾਬਾ, ਸਾਰੇ ਜਗਤ ਦਾ ਕਹਿੰਦੇ ਉਹ ਗੁਰੂ ਹੈ, ਬਾਬਾ ਹੈ ਸਾਰੇ ਜਗਤ ਦਾ, ਕੋਈ ਕਿਸੇ ਦਾ ਬਾਬਾ ਹੁੰਦਾ ਹੈ, ਕੋਈ ਕਿਸੇ ਦਾ ਬਾਬਾ ਹੁੰਦਾ, ਕਹਿੰਦੇ ਗੁਰੂ ਨਾਨਕ ਸਾਰੇ ਜਗਤ ਦਾ ਬਾਬਾ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟਹੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਇਸ ਕਰਕੇ ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਲੋਕ ਤੀਰਥਾਂ 'ਤੇ ਨਹਾਉਂਦੇ ਆ, 68 ਤੀਰਥਾਂ 'ਤੇ ਇਸੇ ਤਰ੍ਹਾਂ ਤਰਬੇਣੀ 'ਤੇ ਇਸ਼ਨਾਨ ਕਰਦੇ ਨਾ, ਤਰਬੇਣੀ ਜਿੱਥੇ ਸੰਗਮ ਹੁੰਦਾ, ਤਿੰਨ ਨਦੀਆਂ ਦਾ ਮਿਲਾਪ ਹੁੰਦਾ, ਉਹਨੂੰ ਤਰਬੇਣੀ ਆਖਿਆ ਜਾਂਦਾ, ਗੰਗਾ ਜਮਨਾ ਅਤੇ ਸਰਸਵਤੀ ਦਾ। ਇਹ ਇਲਾਹਾਬਾਦ ਦੇ ਲਾਗੇ ਹੈ। ਇਸ ਸਥਾਨ ਦਾ ਨਾਂ ਹੈ ਪ੍ਰਯਾਗ। ਪ੍ਰਯਾਗ ਜਿੱਥੇ ਗੰਗਾ ਜਮਨਾ ਸਰਸਵਤੀ ਇਹਨਾਂ ਨਦੀਆਂ ਦਾ ਮਿਲਾਪ ਹੁੰਦਾ ਹੈ, ਇਹ ਪ੍ਰਯਾਗ ਅਸਥਾਨ ਜਿਹੜਾ ਹੈ ਇਲਾਹਾਬਾਦ ਦੇ ਲਾਗੇ ਹੈ। ਇੱਥੇ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ, ਤੀਰਥਾਂ 'ਤੇ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਪਰ ਸਤਿਗੁਰੂ ਜੀ ਸਾਨੂੰ ਜਿਸ ਤੀਰਥ ਦੀ ਗੱਲ ਦੱਸਦੇ ਨੇ, ਹੁਣ ਬਾਹਰਲਾ ਇਸ਼ਨਾਨ ਕਰਕੇ ਮਨ ਪਵਿੱਤਰ ਨਹੀਂ ਹੁੰਦਾ। ਗੱਲ ਸੋਚਣ ਵਾਲੀ ਜਿਹੜੀ ਹੈ, ਵੀ ਬਾਹਰੋਂ ਅਸੀਂ ਨਹਾ ਕੇ ਆਏ ਹਾਂ, ਸਾਰੇ ਘਰਾਂ ਦੇ ਵਿੱਚੋਂ ਵੀ ਨਹਾ ਕੇ ਆਈਦਾ, ਇਸ਼ਨਾਨ ਕਰਕੇ ਆਉਂਦੇ, ਪਰ ਮਨ ਦੀ ਈਰਖਾ ਥੋੜ੍ਹੀ ਨਿਕਲੀ ਹੈ, ਮਨ ਦੇ ਅੰਦਰੋਂ ਕ੍ਰੋਧ, ਮਾੜੀ ਜਿਹੀ ਗੱਲ 'ਤੇ ਗੁੱਸਾ ਆ ਗਿਆ, ਕ੍ਰੋਧ ਥੋੜ੍ਹੀ ਖਤਮ ਹੋ ਗਿਆ, ਅੰਦਰੋਂ ਪੇਸ਼ੈਂਸ ਧੀਰਜ ਜਿਹੜਾ ਸੀ ਉਹ ਤਾਂ ਬਣਿਆ ਹੀ ਨਹੀਂ, ਅੰਦਰ ਤਾਂ ਹਰ ਵੇਲੇ ਡਾਵਾਂ ਡੋਲ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਤੀਰਥ ਪਤਾ ਕਿਹਨੂੰ ਬਣਾਉਣਾ ਹੈ, ਮਨ ਮੰਦਰ ਤਨ ਵੇਸ ਕਲੰਦਰ। ਬੰਦੇ ਦਾ ਸੁਭਾਅ ਪਤਾ ਕੀ ਹੈ, ਇਹ ਰੱਬ ਨੂੰ ਬਾਹਰੋਂ ਲੱਭਦਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਨ ਕੰਢਾ ਮੋੜ ਹੈ, ਇਹ ਬਾਹਰ ਲੱਭਦਾ ਵੀ ਜੰਗਲਾਂ 'ਚ ਰੱਬ ਬੈਠਾ ਹੈ। ਕੋਈ ਦੱਖਣ ਵਾਲੇ ਪਾਸੇ ਹਰੀ ਨੂੰ ਲੱਭਦਾ ਸੀ, ਕੋਈ ਪੱਛਮ ਵਾਲੇ ਪਾਸੇ ਅੱਲਾਹ ਨੂੰ ਲੱਭਦਾ ਸੀ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮਕਾਮਾ। ਪਰ ਮਹਾਰਾਜ ਕਹਿੰਦੇ ਦਿਲ ਮੈਂ ਖੋਜ, ਦਿਲ ਹੀ ਦਿਲ ਖੋਜੋ ਇਹੀ ਠੌਰ ਮਕਾਮਾ। ਕਹਿੰਦੇ ਭਾਈ ਪਰਮਾਤਮਾ ਤੇ ਤੇਰੇ ਅੰਦਰ ਹੈ, ਆਹ ਜਿਹੜਾ ਸਰੀਰ ਤੈਨੂੰ ਦਿੱਤਾ ਨਾ, ਅਸਲ ਦੇ ਵਿੱਚ ਇਹ ਤੀਰਥ ਹੈ, ਇਹ ਜਿਹੜਾ ਸਰੀਰ ਹੈ ਨਾ, ਇਹ ਪਰਮਾਤਮਾ ਦਾ ਦਿੱਤਾ ਹੋਇਆ ਮੰਦਰ ਹੈ। ਮੰਦਰ ਕਹਿੰਦੇ ਨੇ ਉਹ ਅਸਥਾਨ ਜਿੱਥੇ ਪਰਮਾਤਮਾ ਰਹਿੰਦਾ। ਪਾਤਸ਼ਾਹ ਕਹਿੰਦੇ ਹਰਿਮੰਦਰ ਇਹੋ ਸਰੀਰ ਹੈ, ਜਦੋਂ ਨਾਮ ਜਪਾਂਗੇ ਤੈਨੂੰ ਸਰੀਰ ਦੇ ਬਾਰੇ ਪਤਾ ਲੱਗੇਗਾ ਵੀ ਇਹਦੇ ਅੰਦਰ ਪਰਮਾਤਮਾ ਦੀ ਜੋਤ ਜਗ ਰਹੀ ਹੈ, ਭਾਵ ਅਕਾਲ ਪੁਰਖ ਦੀ ਅੰਸ਼, ਕਹੋ ਕਬੀਰ ਇਹ ਰਾਮ ਕੀ ਅੰਸ਼। ਮਨ ਮੰਦਰ ਕਹਿੰਦੇ ਇਹ ਜਿਹੜਾ ਸਾਡਾ ਮਨ ਹੈ ਇਹ ਮੰਦਰ ਹੈ, ਪਰਮਾਤਮਾ ਦਾ ਘਰ ਹੈ। ਤਨ ਵੇਸ ਕਲੰਦਰ, ਤਨ ਵੇਸ ਕਲੰਦਰ ਤੋਂ ਭਾਵ ਹੈ ਜਿਵੇਂ ਰਮਤੇ ਸਾਧੂ ਨਹੀਂ ਹੁੰਦੇ ਯਾਤਰਾ ਕਰਦੇ, ਰਮਤੇ ਸਾਧੂ ਹੁੰਦੇ ਕਦੀ ਕਿਤੇ ਜਾਂਦੇ ਕਦੀ ਕਿਤੇ ਘੁੰਮਦੇ ਫਿਰਦੇ ਦੁਨੀਆਂ ਦੇ ਵਿੱਚ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੇ ਸਾਡੇ ਗਿਆਨ ਇੰਦਰੇ ਆ ਨਾ, ਇਹਨਾਂ ਨੂੰ ਰਮਤੇ ਸਾਧੂਆਂ ਦੀ ਤਰ੍ਹਾਂ ਇਸ਼ਨਾਨ ਕਰਾਉਣਾ ਹੈ, ਕਿੱਥੇ, ਪਰਮੇਸ਼ਰ ਦੇ ਨਾਮ ਦੇ ਵਿੱਚ, ਅਤੇ ਇਹਨਾਂ ਨੂੰ ਪਰਮਾਤਮਾ ਦੇ ਨਾਮ ਵਾਲੇ ਪਾਸੇ, ਮਨ ਵਾਲੇ ਪਾਸੇ ਮੋੜਨਾ ਹੈ। ਜਿਹੜੀਆਂ ਤੇਰੀਆਂ ਅੱਖਾਂ ਨੇ ਉਹ ਤੇਰੇ ਅੰਦਰਲੇ ਸਿਧਾਂਤ ਤੋਂ ਸੇਧ ਲੈ ਕੇ ਚੱਲਣ, ਜਿਹੜਾ ਗੁਰੂ ਦੇ ਕੋਲੋਂ ਤੂੰ ਸਿੱਖਿਆ। ਅੱਖਾਂ ਆਪਣੀ ਮਨ ਮਰਜ਼ੀ ਨਾ ਕਰਨ, ਕੰਨ ਗੁਰੂ ਦੇ ਕੋਲੋਂ ਸੱਚ ਲੈ ਕੇ ਸੁਣ, ਇਹ ਸਰਬ ਨੂੰ ਮੇਰੇ ਉਹ ਸੱਚ ਹੈ ਸੁਣਨੇ ਨੂੰ ਪਠਾਏ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਤੇਰਾ ਮਨ ਅਤੇ ਤਨ ਹੈ ਇਹ ਪਰਮਾਤਮਾ ਦਾ ਘਰ ਬਣ ਜਾਣਾ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ। ਇਸ ਤਰ੍ਹਾਂ ਕਹਿੰਦੇ ਮੈਂ ਆਪਣੇ ਸਰੀਰ ਦੇ ਵਿੱਚ ਹੀ ਇਸ਼ਨਾਨ ਕਰ ਲਵਾਂ, ਇਹ ਜਿਹੜਾ ਮੇਰਾ ਸਰੀਰ ਹੈ ਇਹ ਤੀਰਥ ਬਣ ਗਿਆ। ਤੀਰਥ ਹੁੰਦਾ ਹੈ ਪਵਿੱਤਰ ਸਥਾਨ, ਤੀਰਥ ਕਿਹਨੂੰ ਆਖਿਆ ਜਾਂਦਾ, ਪਵਿੱਤਰ ਸਥਾਨ। ਜਦੋਂ ਮੇਰੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਆ ਗਿਆ, ਇਹ ਸਰੀਰ ਪਵਿੱਤਰ ਹੋ ਗਿਆ, ਮਨ ਪਵਿੱਤਰ ਹੋ ਗਿਆ, ਅੰਦਰ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਜਿਹੜੇ ਐਬ ਸੀ ਖਤਮ ਹੋ ਗਏ, ਕਿਉਂਕਿ ਪਹਿਲਾਂ ਸਰੀਰ ਅੰਦਰੋਂ ਬਹੁਤ ਗੰਦਾ ਸੀ, ਮਨ ਬਹੁਤ ਮੈਲਾ ਸੀ, ਅੰਦਰ ਮੈਲ ਭਰੀ ਹੋਈ ਸੀ, ਕਾਮ ਕ੍ਰੋਧ ਨਗਰ ਬਹੁਤ ਭਰਿਆ। ਪਰ ਜਦੋਂ ਗੁਰੂ ਮਿਲਿਆ, ਮਿਲ ਸਾਧੂ ਖੰਡਲ ਖੰਡਾ ਹੈ, ਗੁਰੂ ਨੂੰ ਮਿਲਣ ਕਰਕੇ ਕਹਿੰਦੇ ਮਨ ਅੰਦਰੋਂ ਪਵਿੱਤਰ ਹੋ ਗਿਆ,
ਤੇ ਮਨ ਨੇ ਇਸ਼ਨਾਨ ਕਰ ਲਿਆ। ਹੁਣ ਮਨ ਜਿਹੜਾ ਹੈ ਇਹ ਮੰਦਰ ਬਣ ਗਿਆ, ਮਨ ਮੰਦਰ, ਤਨ ਵੇਸ ਕਲੰਦਰ। ਤੇ ਜਿਹੜਾ ਮੇਰਾ ਤਨ ਹੈ, ਤਨ ਤੋਂ ਭਾਵ ਹੈ ਜਿਹੜੇ ਮੇਰੇ ਗਿਆਨ ਇੰਦਰੇ ਨੇ, ਅੱਖਾਂ ਨੇ, ਕੰਨ, ਸਾਰਾ ਸਰੀਰ, ਹੁਣ ਇਹ ਮਨ ਵਾਲੇ ਪਾਸੇ ਮੁੜ ਆਇਆ। ਮਨ ਤੋਂ ਸੇਧ ਲੈ ਕੇ, ਹੁਣ ਸੱਚ ਤੋਂ ਸੇਧ ਲੈ ਕੇ ਅੱਖਾਂ ਕੰਮ ਕਰਦੀਆਂ, ਕੰਨ ਕੰਮ ਕਰਦੇ ਨੇ, ਮੂੰਹ ਉਹੀ ਬੋਲਦਾ ਜੋ ਗੁਰੂ ਚਾਹੁੰਦਾ। ਇਹਦਾ ਮਤਲਬ ਹੈ ਸਾਡਾ ਸਰੀਰ ਵੀ ਪਵਿੱਤਰ ਹੋ ਗਿਆ, ਸਾਡਾ ਮਨ ਵੀ ਪਵਿੱਤਰ ਹੋ ਗਿਆ। ਤੇ ਸਤਿਗੁਰੂ ਸਮਝਾ ਰਹੇ ਨੇ, ਕਹਿੰਦੇ ਭਾਈ ਅਸਲ ਵਿੱਚ ਇਹ ਤੀਰਥ ਹੈ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ। ਕਹਿੰਦੇ ਭਾਈ ਤੀਰਥਾਂ ਉੱਤੇ ਤੇ ਮੈਂ ਫੇਰ ਨਾਵਾਂ ਜਾ ਕੇ, ਜੇ ਤਿਸ ਭਾਵਾਂ, ਜੇ ਪਰਮਾਤਮਾ ਨੂੰ ਚੰਗਾ ਲੱਗੇ। ਪਰ ਪਰਮਾਤਮਾ ਨੂੰ ਚੰਗਾ ਕੀ ਲੱਗਦਾ? ਵੀ ਮਨ ਨੂੰ ਸਾਫ਼ ਕਰਨਾ ਹੈ, ਤੇ ਮਨ ਸਾਫ਼ ਹੋਣਾ ਹੈ ਗੁਰੂ ਕੋਲ ਬਹਿ ਕੇ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿੰਦੇ ਮਨ ਤੇ ਗੁਰੂ ਦੇ ਕੋਲ ਬਹਿ ਕੇ ਧੋਤਾ ਜਾਣਾ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿੰਦੇ ਫਿਰ ਮਨ ਸੋਹਣਾ ਬਣ ਜਾਣਾ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਤੀਰਥ ਨਾਵਾਂ ਜੇ ਤੁਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ। ਕਹਿੰਦੇ ਜੇ ਉਹਨੂੰ ਭਾਉਂਦਾ ਹੀ ਨਹੀਂ ਤੇ ਮੈਂ ਬਾਹਰ ਤੀਰਥਾਂ ਤੇ ਨਹਾ ਕੇ ਕੀ ਕਰਨਾ। ਇਸ ਕਰਕੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਪਾਤਸ਼ਾਹ ਕਹਿੰਦੇ ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਪਾਤਸ਼ਾਹ ਕਹਿੰਦੇ ਮੈਂ ਤੀਰਥਾਂ ਤੇ ਨਹਾਉਣ ਜਾਂਦਾ, ਪਰ ਅਸਲ ਜਿਹੜਾ ਤੀਰਥ ਹੈ ਉਹ ਪਰਮੇਸ਼ਰ ਦਾ ਨਾਮ ਹੈ। ਕਿਉਂਕਿ ਨਾਮ ਉਹ ਤੀਰਥ ਹੈ ਜਿਹਦੇ ਵਿੱਚ ਇਸ਼ਨਾਨ ਕਰਕੇ ਮੇਰੇ ਖਿਆਲ ਪਵਿੱਤਰ ਹੋ ਜਾਣੇ, ਮੇਰੇ ਜਿਹੜੇ ਕਰਮ ਨੇ ਉਹ ਪਵਿੱਤਰ ਹੋ ਜਾਣੇ ਆ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਿਉਂਕਿ ਜਿਹੜੀ ਮੇਰੀ ਮਤ ਹੈ ਇਹ ਤੀਰਥਾਂ 'ਤੇ ਨਹਾਉਣ ਦੇ ਨਾਲ ਸਾਫ਼ ਨਹੀਂ ਹੋਣੀ। ਮਤ ਇੱਕੋ ਜਗ੍ਹਾ ਸਾਫ਼ ਹੋ ਸਕਦੀ ਹੈ, ਗੁਰੂ ਦੇ ਚਰਨਾਂ ਦੇ ਵਿੱਚ। ਸਾਡੀ ਮਤ ਨੂੰ ਸਾਫ਼ ਕੇਵਲ ਸ਼ਬਦ ਕਰ ਸਕਦਾ, ਪਰਮੇਸ਼ਰ ਦਾ ਨਾਮ ਕਰ ਸਕਦਾ। ਮਹਾਰਾਜ ਜਪਜੀ ਸਾਹਿਬ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਕਹਿੰਦੇ ਜਿਸ ਤਰ੍ਹਾਂ ਕੱਪੜੇ ਮੈਲੇ ਹੁੰਦੇ ਹਨ, ਹੱਥ ਪੈਰ ਮੈਲੇ ਹੁੰਦੇ ਨੇ, ਤਨ ਮੈਲਾ ਹੁੰਦਾ, ਉਹਨੂੰ ਪਾਣੀ ਦੇ ਨਾਲ ਧੋ ਲਈਦਾ, ਸਾਬਣ ਲਾ ਕੇ ਪਾਣੀ ਦੀ ਸਹਾਇਤਾ ਦੇ ਨਾਲ ਹੱਥ ਪੈਰ ਧੋ ਲਈਦੇ ਆ, ਕੱਪੜੇ ਧੋ ਲਈਦੇ ਆ। ਬਾਹਰਲਾ ਸਰੀਰ ਤੇ ਧੋਤਾ ਜਾ ਸਕਦਾ ਹੈ, ਪਰ ਕਹਿੰਦੇ ਜੇ ਮਨ ਦੀ ਗੱਲ ਕਰੋ ਨਾ, ਮਨ ਨੂੰ ਕੇਵਲ ਪਰਮੇਸ਼ਰ ਦੇ ਨਾਮ ਨਹੀਂ ਸਾਫ਼ ਕਰਨਾ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਕਹਿੰਦੇ ਜਿਹੜੀ ਅੰਦਰਲੀ ਮਤ ਹੈ ਇਹ ਪਰਮੇਸ਼ਰ ਦੇ ਨਾਮ ਦੇ ਨਾਲ ਸਾਫ਼ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਭਾਈ ਤੀਰਥ ਨਾਮ ਹੈ, ਪਰਮਾਤਮਾ ਦਾ ਜਿਹੜਾ ਨਾਮ ਹੈ ਗੁਰੂ ਦੇ ਕੋਲੋਂ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਇਹ ਨਾਮ ਹੀ ਸਾਡੇ ਵਾਸਤੇ ਤੀਰਥ ਹੈ, ਪਵਿੱਤਰ ਅਸਥਾਨ। ਤੀਰਥ ਕਹਿੰਦੇ ਨੇ ਪਵਿੱਤਰ ਅਸਥਾਨ, ਪਰਮੇਸ਼ਰ ਦਾ ਨਾਮ ਹੀ ਸਭ ਤੋਂ ਪਵਿੱਤਰ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਤੀਰਥ ਕੀ ਹੈ? ਸ਼ਬਦ ਦੀ ਵਿਚਾਰ ਕਰਨੀ, ਜੋ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਕਹਿ ਰਹੇ ਹਨ ਉਹਦੀ ਵਿਚਾਰ ਕਰਿਆ ਕਰੀਏ। ਅੰਮ੍ਰਿਤ ਵੇਲਾ ਸਤਿਨਾਉ ਵਡਿਆਈ ਵਿਚਾਰ, ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਜਦੋਂ ਵਿਚਾਰ ਕਰਾਂਗੇ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਜਿਸ ਵਕਤ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਵਿਚਾਰ ਕਿੱਦਾਂ ਕਰਨੀ ਹੈ? ਗਿਆਨ ਪ੍ਰਾਪਤ ਕਰਨ ਵਾਸਤੇ ਵੀ ਮੈਂ ਕੀ ਕਰ ਰਿਹਾ ਹਾਂ ਅਤੇ ਸ਼ਬਦ ਕੀ ਕਹਿ ਰਿਹਾ ਹੈ। ਕਿਉਂਕਿ ਗੁਰੂ ਹੈ ਨਾ, ਸ਼ਬਦ ਗੁਰੂ ਹੈ ਅਤੇ ਗੁਰੂ ਤੋਂ ਸੇਧ ਲਈਦੀ ਹੈ। ਮੈਂ ਆਪਣੇ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਕਰਨਾ ਹੈ, ਗੁਰੂ ਦੇ ਕੋਲੋਂ ਸੇਧ ਲੈਣੀ ਹੈ ਵੀ ਗੁਰੂ ਕੀ ਕਹਿ ਰਿਹਾ ਅਤੇ ਮੈਂ ਕੀ ਕਰ ਰਿਹਾ। ਬੰਦੇ ਖੋਜ ਦਿਲ ਹਰ ਰੋਜ਼, ਕਹਿੰਦੇ ਇੱਦਾਂ ਆਪਣੇ ਦਿਲ ਦੀ ਖੋਜ ਕਰਨੀ ਹੈ ਵੀ ਗੁਰੂ ਕਹਿ ਰਿਹਾ ਵੀ ਲੋਭ ਨਾ ਕਰ, ਮੇਰੇ ਵਿੱਚ ਤਾਂ ਲੋਭ ਹੀ ਲੋਭ ਹੈ। ਗੁਰੂ ਕਹਿ ਰਿਹਾ ਹੰਕਾਰ ਨਾ ਕਰ, ਮੈਂ ਤਾਂ ਹੰਕਾਰ ਦੇ ਨਾਲ ਭਰਿਆ ਪਿਆ। ਗੁਰੂ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ, ਮੈਂ ਤਾਂ ਆਪਣਿਆਂ ਦਾ ਵੀ ਬੁਰਾ ਕਰੀ ਜਾਂਦਾ। ਅੱਜ ਕੌਣ ਭਲਾ ਕਰਨ ਵਾਲੇ ਤਾਂ ਵਿਰਲੇ ਹੀ ਆ ਨਾ।
ਬਾਣੀ ਪੜ੍ਹ ਲਓ, ਜੋ ਮਰਜ਼ੀ ਕਰ ਲਓ। ਪਰ ਪਾਤਸ਼ਾਹ ਕਹਿੰਦੇ ਜੇ ਗਿਆਨ ਨਹੀਂ ਨਾ ਲੈਂਦੇ ਗੁਰੂ ਕੋਲੋਂ, ਇਲਮ ਅਤੇ ਅਕਲ ਇਹ ਦੋ ਚੀਜ਼ਾਂ ਆ, ਨੌਲੇਜ ਇਕੱਲੀ ਬਦਲ ਨਹੀਂ ਸਕਦੀ। ਜਦ ਤੱਕ ਅਸੀਂ ਨੌਲੇਜ ਦੇ ਵਿੱਚ ਜੀਣਾ ਨਹੀਂ ਸਿੱਖਦੇ, ਅਸੀਂ ਗੁਰੂ ਦੇ ਸ਼ਬਦ ਵਿੱਚ ਜੀਣਾ ਸਿੱਖਣਾ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਜਦੋਂ ਸਾਨੂੰ ਜੀਵਨ ਦੀ ਜਾਚ ਆ ਗਈ ਨਾ, ਫਿਰ ਗੁਰੂ ਕੋਲੋਂ ਸ਼ਬਦ ਵਿੱਚੋਂ ਸਾਨੂੰ ਗਿਆਨ ਮਿਲਦਾ। ਉਸ ਗਿਆਨ ਦੇ ਵਿੱਚ ਕੀ ਹੁੰਦਾ? ਪਰਮੇਸ਼ਰ ਦਾ ਨਾਮ। ਜਿਵੇਂ ਮਾਂ ਦੇ ਕੋਲੋਂ ਦੁੱਧ ਮਿਲਦਾ, ਇਸੇ ਤਰ੍ਹਾਂ ਗੁਰੂ ਦੇ ਕੋਲੋਂ ਨਾਮ ਰੂਪੀ ਦੁੱਧ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਕਹਿ ਘਰ ਕੇਵਲ ਨਾਮ, ਕਿਉਂਕਿ ਸਤਿਗੁਰੂ ਨਾਮ ਦਾ ਸੌਦਾ ਲੈ ਕੇ ਆਏ ਹੈ। ਬਾਬਾ ਪਹਿੰਦਾ ਸੱਚ ਖੰਡ, ਨੌ ਨਿਤ ਨਾਮ ਗਰੀਬੀ ਪਾਈ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ, ਮਨ ਜਦੋਂ ਸ਼ਬਦ ਦੀ ਵਿਚਾਰ ਕਰਦਾ ਤੇ ਇੱਥੇ ਫਿਰ ਤੀਰਥ ਬਣ ਜਾਂਦਾ ਸਾਡੇ ਹਿਰਦੇ ਦੇ ਵਿੱਚ, ਜਿੱਥੇ ਸ਼ਬਦ ਟਿਕ ਗਿਆ ਅੰਤਰ ਗਿਆਨ ਹੈ। ਫਿਰ ਕਹਿੰਦੇ ਸਾਡੇ ਅੰਤਰ ਗਿਆਨ ਪ੍ਰਗਟ ਹੋ ਜਾਂਦਾ, ਗਿਆਨ ਕਾ ਵੱਧਾ ਮਨ ਰਹੇ। ਇਹਦੇ ਨਾਲ ਫਿਰ ਮਨ ਵੱਜਣਾ ਸ਼ੁਰੂ ਹੋ ਜਾਂਦਾ, ਸਾਡਾ ਮਨ ਡਿਸਿਪਲਾਈਨ ਦੇ ਵਿੱਚ ਆਉਣ ਲੱਗ ਜਾਂਦਾ, ਅਨੁਸ਼ਾਸਨ ਦੇ ਵਿੱਚ ਆਉਣ ਲੱਗ ਜਾਂਦਾ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ। ਜਿਸ ਤਰ੍ਹਾਂ ਦਸ ਪੁਰਬ ਮਨਾਏ ਜਾਂਦੇ ਨੇ, ਸੰਗਰਾਂਦ, ਹਾਂਜੀ ਮੱਸਿਆ, ਪੂਰਨਮਾਸ਼ੀ, ਇਸੇ ਤਰ੍ਹਾਂ ਸੂਰਜ ਗ੍ਰਹਿਣ, ਚੰਦਰ, ਚੰਦਰਮੇ ਦੇ ਨਾਲ ਸੰਬੰਧਿਤ ਚੌਦਾਂ ਦਸੀ, ਇਹ ਦਸ ਪੁਰਬ ਮੰਨਦੇ ਹੈ। ਦਸਹਰਾ ਹੁੰਦਾ ਹੈ ਜੀ ਗੰਗਾ ਦਾ ਜਿਹੜਾ ਜਨਮ ਹੈ, ਵੀ ਜਦੋਂ ਗੰਗਾ ਪ੍ਰਗਟ ਹੋਈ। ਮਹਾਰਾਜ ਕਹਿੰਦੇ ਗੁਰ ਗਿਆਨ ਸਾਚਾ ਥਾਨ ਤੀਰਥ, ਗੁਰੂ ਦਾ ਜਿਹੜਾ ਗਿਆਨ ਹੈ, ਪਰਮਾਤਮਾ ਦਾ ਜਿਹੜਾ ਸੱਚ ਗੁਰੂ ਦੇ ਕੋਲੋਂ ਸਾਨੂੰ ਮਿਲਦਾ ਹੈ, ਉਹ ਅਸਲ ਦੇ ਵਿੱਚ ਸਾਡੇ ਵਾਸਤੇ ਤੀਰਥ ਹੈ। ਉਹ ਇਹੋ ਜਿਹੀ ਥਾਂ ਸਾਡੇ ਅੰਦਰ ਪ੍ਰਗਟ ਹੋ ਜਾਂਦੀ ਹੈ ਜਿੱਥੇ ਸ਼ਬਦ ਪ੍ਰਗਟ ਹੋ ਜਾਂਦਾ ਹੈ, ਉਹ ਅਸਥਾਨ ਫਿਰ ਤੀਰਥ ਬਣ ਜਾਂਦਾ ਹੈ। ਇਹੀ ਸਾਡੇ ਵਾਸਤੇ ਦਸ ਪੁਰਬੀ, ਦਸ ਤਰ੍ਹਾਂ ਦੇ ਜਿਹੜੇ ਦਿਹਾੜੇ ਮਨਾਏ ਜਾਂਦੇ ਉਹ ਆ। ਇਹੀ ਸਾਡੇ ਵਾਸਤੇ ਦੁਸਹਿਰਾ, ਗੰਗਾ ਦਾ ਜਨਮ ਹੈ। ਭਾਵ ਅਸੀਂ ਉਚੇਚੇ ਤੌਰ 'ਤੇ ਤੀਰਥਾਂ 'ਤੇ ਜਾ ਕੇ ਇਹ ਪੁਰਬ ਨਹੀਂ ਮਨਾਉਂਦੇ, ਜਿਵੇਂ ਤੀਰਥਾਂ 'ਤੇ ਲੋਕ ਪੁਰਬ ਮਨਾਉਂਦੇ ਆ, ਕੋਈ ਮੱਸਿਆ ਨਹਾਉਣ ਜਾਂਦਾ, ਕੋਈ ਸੰਗਰਾਂਦ, ਕੋਈ ਪੂਰਨਮਾਸ਼ੀ। ਇਹ ਜਿਹੜੇ ਦਸ ਪੁਰਬ ਨੇ, ਮਹਾਰਾਜ ਕਹਿੰਦੇ ਸਾਡੇ ਵਾਸਤੇ ਕੀ ਹੈ? ਗੁਰ ਗਿਆਨ ਸਾਚਾ ਥਾਨ ਤੀਰਥ, ਗੁਰੂ ਦਾ ਗਿਆਨ ਹੀ ਸਾਡੇ ਵਾਸਤੇ ਸੱਚਾ ਤੀਰਥ ਹੈ। ਦਸ ਪੁਰਬ ਸਦਾ ਦਸਹਰਾ, ਇਹੀ ਸਾਡੇ ਵਾਸਤੇ ਦਸ ਪੁਰਬ ਨੇ, ਸਾਡੇ ਵਾਸਤੇ ਦਸਹਰਾ ਹੈ। ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਮੈਂ ਤੇ ਇਹ ਜਾਚਨਾ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਆਪਣੇ ਨਾਮ ਦੀ ਦਾਤ ਦੇ ਦੇ, ਕਿਉਂਕਿ ਤੇਰਾ ਨਾਮ ਹੀ ਸਾਡੇ ਵਾਸਤੇ ਤੀਰਥ ਹੈ। ਤੀਰਥ ਨਹਾਵਣ ਜਾਊ, ਤੀਰਥ ਨਾਮ ਹੈ, ਤੇਰਾ ਨਾਮ ਹੀ ਸਾਡੇ ਵਾਸਤੇ ਤੀਰਥ ਹੈ। ਅਸੀਂ ਤੇ ਇਹੀ ਤੇਰੇ ਦਰ ਤੋਂ ਮੰਗਦੇ ਹਾਂ, ਹੇ ਪਾਤਸ਼ਾਹ ਕਿਰਪਾ ਕਰ। ਹੋ ਨਾਮ ਹਰ ਕਾ ਸਦਾ ਜਾਚੋ, ਮੈਂ ਤੇ ਤੇਰਾ ਨਾਮ ਹੀ ਤੇਰੇ ਕੋਲੋਂ ਸਦਾ ਮੰਗਦਾ ਹਾਂ। ਦੇਹੋ ਪ੍ਰਭ ਧਰਨੀ ਧਰਾ, ਹੇ ਧਰਤੀ ਦੇ ਆਸਰੇ, ਧਰਨੀ ਭਾਵ ਜਿਹੜੀ ਧਰਤੀ ਹੈ ਉਹਦਾ ਜਿਹੜਾ ਆਸਰਾ ਹੈ ਪਰਮਾਤਮਾ, ਹੇ ਪਰਮਾਤਮਾ ਜਿਹੜਾ ਧਰਤੀ ਦਾ ਆਸਰਾ ਹੈ, ਸਾਡੇ ਸਰੀਰ ਦਾ ਆਸਰਾ। ਆ ਸਾਡੇ ਸਰੀਰ ਦਾ ਆਸਰਾ ਕੌਣ ਹੈ? ਆਪਾਂ ਸਾਰੇ ਬੈਠੇ ਹਾਂ, ਚੌਂਕੜੇ ਮਾਰੇ ਆ, ਆ ਦੁਨੀਆਂ ਸਾਰੀ ਭੱਜੀ ਫਿਰਦੀ ਹੈ, ਇਹ ਸਰੀਰ ਨੂੰ ਕੌਣ ਲਈ ਫਿਰਦਾ? ਪਰਮਾਤਮਾ। ਜਦੋਂ ਉਹ ਨਿਕਲ ਜਾਂਦਾ ਹੈ, ਸਰੀਰ ਧਰਤੀ 'ਤੇ ਡਿੱਗ ਪੈਂਦਾ ਹੈ, ਵੱਡੇ ਵੱਡੇ ਸਰੀਰ ਧਰਤੀ 'ਤੇ ਡਿੱਗ ਪੈਂਦੇ ਆ। ਆ ਜਿੰਨੇ ਪਹਾੜ ਨੇ, ਖੰਡ ਬ੍ਰਹਿਮੰਡ ਨੇ, ਇਹਨਾਂ ਦਾ ਆਸਰਾ ਕੌਣ ਹੈ? ਸੂਰਜ ਨੂੰ ਕੌਣ ਚਲਾ ਰਿਹਾ? ਚੰਦਰਮੇ ਨੂੰ ਕੌਣ ਚਲਾ ਰਿਹਾ? ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਉਹੀ ਸਾਡਾ ਆਸਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੇ ਪਰਮਾਤਮਾ, ਤੂੰ ਧਰਤੀ ਦਾ ਆਸਰਾ ਹੈ, ਖੰਡਾਂ ਬ੍ਰਹਿਮੰਡਾਂ ਦਾ ਆਸਰਾ ਹੈ, ਸਾਨੂੰ ਨਾਮ ਦੀ ਦਾਤ ਬਖਸ਼। ਸੰਸਾਰ ਰੋਗੀ ਨਾਮ ਦਾਰੂ, ਮੈਲ ਲੱਗੈ ਸੱਚ ਬਿਨਾ। ਇਸ ਤਰ੍ਹਾਂ ਕਹਿੰਦੇ ਵੀ ਨਾਮ ਦੀ ਲੋੜ ਕਿਉਂ ਹੈ? ਕਿਉਂਕਿ ਸਾਰਾ ਸੰਸਾਰ ਰੋਗੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਸਾਰੀ ਦੁਨੀਆਂ ਰੋਗਾਂ ਦੇ ਵਿੱਚ ਘੁੰਮ ਰਹੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਸੰਸਾਰ ਰੋਗੀ ਨਾਮ ਦਾਰੂ। ਪਰ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਦਾਰੂ ਹੈ, ਇਹ ਦਵਾਈ ਹੈ। ਮੈਲ ਲੱਗ ਗਿਆ ਸੱਚ ਬਿਨਾ,
परमात्मा के नाम तो बिना कहिंदे मैल लग रही है। जे नाम तो टुट जावांगे अग्ञानता दे विच ते मैल ही मैल है, जे शब्द आ गया ज्ञान आ गया ते मैल तो रहत हो जावांगे। गुरवाक निर्मल सदा चानना, नित साच तीरथ मजना। ते सतगुरु कृपा करदे ने इस तरह कहिंदे, गुरु का जिहड़ा वाक है ना, वाक हुक्म जिहड़ा गुरु का बचन है, गुरु का वाक है, यह निर्मल है, मैल तो रहत है। मनुख दे जिहड़े वाक ने, जो मनुख बोलता है वह मैल वाला है, पर जो गुरु बोलता है वह मैल तो रहत है, निर्मल सदा चानन। ते गुरु का जिहड़ा बचन है वह सानू सदा चानन दिंदा है। गुरबाणी इस जग में है चानन, वह सानू चानन दिंदा है, सानू रोशनी दिंदा है। नित साच तीरथ मजना, ते यही साडे वास्ते परमात्मा का वह सच, साडे वास्ते तीरथ है। ते इसे तीरथ उत्ते असी मजना तो भाव है इशनान करना है। इस तीरथ उत्ते इशनान करना है जिहड़ा गुरु दे कोलों सानू ज्ञान मिलता है। साच ना लागै मैल क्या मल धोई है। ते पातशाह कहिंदे भाई, जिन्हां नूं फिर यह सच मिल जांदा है ना, गुरु दे कोलों इस सच की प्राप्ति हो जाती है, साच ना लागै मैल, कहिंदे फिर उन्हां नूं मैल नहीं लगती, क्या मल धोई है। फिर कहिंदे तीर्थां ते जाण दा सानूं की फायदा, जदों गुरु ने सानू पवित्र कर दिता, गुरु ने साडी मैल ला दिती, आ सानू बाहरले तीर्थां ते जाण दा कोई फायदा नहीं। इस करके असी आ बाहरले तीर्थां ते नहीं भटकते, क्या मल धोई है, कहिंदे बाहरों हुण तीर्थां ते धोण दा की फायदा, क्योंकि जिहड़ी मैल है इह ते अंदर लगी सी। गुणै हार परोए किस कौ रोई है, कहिंदे जदों सतगुरु जी ने कृपा कर दिती, सानू गुणा दा हार दे दिता, भाव परमात्मा ने सानू गुणा दे नाल शिंगार दिता, हुण किसी दूजे अगे जा के पुकार करन दी लोड़ नहीं, थां थां ते सिर झुकाउण दी लोड़ नहीं, साडा गुरु ही साडे वास्ते तीरथ है। तीरथ नावण जाऊं तीरथ नाम है, तीरथ शब्द विचार अंतर ज्ञान है। विचार मारै तरै तारै उल्ट जोन न आवै। इस तरह कहिंदे जदों गुरु सानू गुणा दा हार दे दिंदा है, फिर किसी दूजे अगे पुकार करन दी लोड़ नहीं, गुरु की कृपा दे नाल, गुरु दे शब्द दे नाल विचार मारै, गुरु की विचार दे नाल अंदर दे जिहड़े ख्याल हुंदे ने उह मर जांदे है, भाव जिहड़ी साडी मनमत है ये खत्म हो जाती है। शब्द मरहो फिर जीवो सद ही, हुण शब्द ने सानू जीवन दे देना है। विचार मारै तरै तारै, इस तरह के जिहड़े सिख ने जिहड़े शब्द विच जीण लग जांदे, आप भी तर जांदे आ ते दूजियां नूं तारन वाले बन जांदे, मन्नै तरै तारै गुरसिख। उल्ट जोन ना आवै, ते पातशाह कहिंदे फिर ऐसे जिहड़े सिख ने उल्ट जोनां दे विच नहीं आउंदे, जम्मण ते मरण तो रहत हो जांदे हन। आप पारस परम ध्यानी साच साचे भावै। सतगुरु कृपा करदे ने कहिंदे इस तरह के जिहड़े जीव ने परमात्मा की बंदगी करते ने वो पारस हो जाते हैं। आप पारस, पारस होंगे जिदे नाल छवा दईए लोहा जड़ा है, कहिंदे वो भी सोना बन जाता है। इस तरह गुरु के सिख जिहड़े नाम जपते ने वो पारस की न्याई हो जाते हैं, परम ध्यानी उच्चे ध्यान वाले हो जाते हैं, उच्ची मत वाले हो जाते हैं। साच साचे भावै, तो उस सच्चे परमात्मा नूं भाउण लग जाते हैं, ते उन्हां नूं परमात्मा हर वेले नजर आउंदा है, परमात्मा दे प्यार दे विच रंगे जांदे हन। आनंद अनदिन हरख साचा दुख किलविख पर हरे। ते सतगुरु कृपा करदे ने कहिंदे भाई इस तरह जिहड़े इस तीरथ उत्ते इशनान करदे आ ना, परमेश्वर दे नाम नूं जपदे आ, उन्हां दे अंदर हर वेले आनंद बन जांदा है। आनंद भया मेरी माए सतगुरु मैं पाया, अन्न दिन कहिंदे लगातार उन्हां दे अंदर आनंद की अवस्था पैदा हो जाती, हर एक साचा। तो परमात्मा उहदे घर दीआं जिहड़ीआं खुशियां ने हर वेले वह आ जांदीआं। नानक भगतां सदा विगास सुणे दुख पाप का नाश, दुख किलवक पर हरे। तो पातशाह कहिंदे उन्हां दे अंदरों फिर दुख ते पाप जिहड़े कट्टे जांदे हन। सच नाम पाया गुर दिखाया मैल नाही सच मने। इस तरह पातशाह कहिंदे भाई जिहड़े इस तीरथ उत्ते इशनान करदे ने सच नाम पाया,
ਉਹਨਾਂ ਨੂੰ ਸੱਚ ਨਾਮ ਦੀ ਪ੍ਰਾਪਤੀ ਹੋ ਜਾਂਦੀ, ਪਰਮਾਤਮਾ ਦੀ ਉਹਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਦਿਖਾਇਆ ਅਤੇ ਗੁਰੂ ਉਹਨਾਂ ਨੂੰ ਪਰਮਾਤਮਾ ਦਿਖਾ ਦਿੰਦਾ। ਮੈਲ ਨਾ ਹੀ ਸੱਚ ਮੰਨੇ ਅਤੇ ਉਹਨਾਂ ਦੇ ਅੰਦਰ ਫਿਰ ਮੈਲ ਨਹੀਂ ਲੱਗਦੀ। ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਉਹ ਮੈਲ ਤੋਂ ਰਹਿਤ ਹੋ ਜਾਂਦੇ ਹਨ। ਸੰਗਤ ਮੀਤ ਮਿਲਾਪ ਪੂਰਾ ਨਾਵਨੋ ਅਤੇ ਸਤਿਗੁਰੂ ਹੁਣ ਤੀਸਰੇ ਬੰਦ ਦੇ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਬਈ ਜਿਹੜਾ ਸੰਗਤ ਵਿੱਚ ਬਹਿਣਾ ਆ ਨਾ, ਇਹ ਵੀ ਤੀਰਥ ਆ। ਸੰਗਤ ਮੀਤ ਮਿਲਾਪ, ਸੰਗਤ ਦੇ ਵਿੱਚ ਬਹਿ ਕੇ ਪਰਮਾਤਮਾ ਦੇ ਨਾਲ ਪਿਆਰ ਪਾਉਣਾ, ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਣਾ। ਅਤੇ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਇੱਥੇ ਆ ਕੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਪੂਰਾ ਨਾਵਨੋ, ਨਾਵਨੋ ਤੋਂ ਭਾਵ ਹੈ ਵੀ ਸਾਡਾ ਇਸ਼ਨਾਨ ਹੋ ਜਾਂਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਥੇ ਆ ਕੇ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ, ਇੱਥੇ ਆ ਕੇ ਸਾਡਾ ਇਸ਼ਨਾਨ ਹੁੰਦਾ ਹੈ। ਗਾਵੈ ਗਾਵਨ ਹਾਰ ਸ਼ਬਦ ਸੁਹਾਵਨੋ, ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਫਿਰ ਉਹਦੇ ਗੀਤ ਗਾਉਂਦੇ ਹਨ, ਗਾਵੈ ਗਾਵਨ ਹਾਰ ਸ਼ਬਦ ਸੁਹਾਵਨੋ, ਅਤੇ ਸ਼ਬਦ ਦੇ ਰਾਹੀਂ ਫਿਰ ਉਹ ਸੁੰਦਰ ਬਣ ਜਾਂਦੇ ਆ, ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਸਾ ਲਾਹੇ ਸੱਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ, ਅਤੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੂੰ ਮੰਨਣ ਲੱਗ ਜਾਂਦੇ ਆ, ਜਿਹੜੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ, ਮਨ ਸਤਿਗੁਰ ਜਿਨ੍ਹਾਂ ਦੇ ਅੰਦਰ ਸਤਿਗੁਰੂ ਪ੍ਰਤੀ ਭਰੋਸਾ ਵੱਧ ਜਾਂਦਾ ਵੀ ਗੁਰੂ ਹੀ ਗੁਰੂ ਹੈ ਭਾਈ, ਹੁਣ ਗੁਰੂ ਨੂੰ ਛੱਡ ਕੇ ਮੈਂ ਦੂਜੇ ਪਾਸੇ ਨਹੀਂ ਜਾਣਾ। ਸਾ ਲਾਹੇ ਸੱਚੇ, ਫਿਰ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਨੂੰ ਸਲਾਹੁਣ ਲੱਗ ਜਾਂਦੇ ਆ, ਉਹਨਾਂ ਦਾ ਫਿਰ ਜੀਵਨ ਕੈਸਾ ਬਣ ਜਾਂਦਾ? ਕਹਿੰਦੇ ਪੁੰਨ ਦਾਨ ਦਇਆ ਮਤੇ, ਉਹ ਦੂਜਿਆਂ ਦੀ ਸੇਵਾ ਕਰਨ ਲੱਗ ਜਾਂਦੇ, ਉਹਨਾਂ ਦੇ ਅੰਦਰ ਦਇਆ ਆ ਜਾਂਦੀ ਹੈ, ਉਹਨਾਂ ਦੀ ਮਤ ਚੰਗੇ ਗੁਣਾਂ ਦੇ ਨਾਲ ਭਰਪੂਰ ਹੋ ਜਾਂਦੀ ਹੈ। ਫਿਰ ਸੰਗ ਭਾਵੈ ਸਹਿਜ ਨਾਵੈ ਬੇਨੀ ਤਾਂ ਸੰਗਮ ਸਤ ਸਤੇ, ਇਸ ਤਰ੍ਹਾਂ ਕਹਿੰਦੇ ਜਿਹੜੇ ਫਿਰ ਪਰਮਾਤਮਾ ਦੇ ਕੋਲ ਬਹਿ ਕੇ ਫਿਰ ਕਹਿੰਦੇ ਨੇ ਪਰਮਾਤਮਾ ਨੂੰ, ਪਤੀ ਨੂੰ, ਜਿਹੜੇ ਪਰਮਾਤਮਾ ਨੂੰ ਭਾਉਣ ਲੱਗ ਗਏ, ਸਹਿਜ ਨਾਵੈ ਅਤੇ ਆਤਮਕ ਅਡੋਲਤਾ ਦੇ ਵਿੱਚ ਮਨ ਕਰਕੇ ਜਿਹੜੇ ਇਸ਼ਨਾਨ ਕਰ ਲੈਂਦੇ ਆ, ਬੇਨੀ ਤਾਂ ਸੰਗਮ ਸਤ ਸਤੇ, ਇਹੀ ਤ੍ਰਿਵੇਣੀ ਦਾ ਉਹ ਸੰਗਮ ਹੈ, ਉਹ ਇਸ਼ਨਾਨ ਹੈ ਪ੍ਰਯਾਗ ਆਦਿ ਤੀਰਥਾਂ ਦਾ। ਕਹਿੰਦੇ ਸਾਨੂੰ ਕਿਸੇ ਵਿਸ਼ੇਸ਼ ਪ੍ਰਯਾਗ ਆਦਿਕ ਕਿਸੇ ਤ੍ਰਿਵੇਣੀ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਸਤ ਸਤੇ ਸਾਡੇ ਵਾਸਤੇ ਪਰਮਾਤਮਾ ਦਾ ਇਹੀ ਸੱਚ ਹੈ, ਇਹੀ ਸਾਡੇ ਵਾਸਤੇ ਸਾਡਾ ਜੀਵਨ ਹੈ, ਜਿਹੜਾ ਗੁਰੂ ਨੇ ਸਾਨੂੰ ਨਾਮ ਦਿੱਤਾ। ਫਿਰ ਸੰਗ ਭਾਵੈ, ਪਰਮਾਤਮਾ ਦੇ ਨਾਲ ਸਾਡਾ ਸੰਗ ਬਣ ਜਾਂਦਾ, ਆਤਮਕ ਅਡੋਲਤਾ ਦੇ ਵਿੱਚ ਪਰਮੇਸ਼ਰ ਦਾ ਨਾਮ ਸਾਡੇ ਅੰਦਰ ਟਿਕ ਜਾਂਦਾ ਹੈ, ਅਤੇ ਉੱਥੇ ਫਿਰ ਅਸੀਂ ਸੁੱਚਮਤਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਜੇ ਕੋ ਬੁੱਝੈ, ਜਿਹੜੇ ਇਸ ਗੱਲ ਨੂੰ ਬੁੱਝ ਲੈਂਦੇ ਨੇ ਉਹ ਸਚਿਆਰ ਹੋ ਜਾਂਦੇ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਕਿਤੇ ਹੋਰ ਇਸ਼ਨਾਨ ਕਰਨ ਦੀ ਲੋੜ ਨਹੀਂ ਪੈਂਦੀ। ਆਰਾਧ ਏਕੰਕਾਰ ਸਾਚਾ ਨਿਤ ਦੇਹ ਚੜ੍ਹੈ ਸਵਾਇਆ, ਅਤੇ ਇਸ ਤਰ੍ਹਾਂ ਕਹਿੰਦੇ ਜਿਹੜੇ ਸਿੱਖ ਨੇ, ਜਗਿਆਸੂ ਨੇ, ਹਰ ਵੇਲੇ ਆਰਾਧ ਏਕੰਕਾਰ ਸਾਚਾ, ਉਹ ਏਕੰਕਾਰ ਜਿਹੜਾ ਪਰਮਾਤਮਾ ਉਹਨੂੰ ਆਰਾਧਦੇ ਨੇ, ਉਹਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਆ, ਅਤੇ ਉਹਦੇ ਕੋਲੋਂ ਹੀ ਦਾਤਾ ਮੰਗਦੇ ਆ। ਨਿਤ ਦੇਹ ਚੜ੍ਹੈ ਸਵਾਇਆ, ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਪਰਮਾਤਮਾ ਦੇ ਕੋਲੋਂ ਮੰਗਦੇ ਨੇ, ਕਿਸੇ ਦੂਜੇ ਦੇ ਕੋਲ ਨਹੀਂ ਜਾਂਦੇ। ਹੁਣ ਭਗਤ ਧੰਨਾ ਜੀ ਨੇ ਜੇ ਮੰਗਿਆ ਤਾਂ ਪਰਮਾਤਮਾ ਦੇ ਕੋਲੋਂ ਮੰਗਿਆ ਨਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ, ਅਤੇ ਇਹ ਦਾਤਾਂ ਜਿਹੜੀਆਂ ਨੇ ਕਹਿੰਦੇ ਕਦੀ ਮੁੱਕਦੀਆਂ ਨਹੀਂ, ਉਹਦੇ ਭੰਡਾਰੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਸਦਾ ਵੱਧਦੇ ਜਾਂਦੇ, ਚੜ੍ਹੈ ਸਵਾਇਆ ਸਦਾ ਵੱਧਦੇ ਹਨ, ਕਦੀ ਘੱਟਦੇ ਨਹੀਂ ਹਨ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਇਸ ਤਰ੍ਹਾਂ ਕਹਿੰਦੇ ਜਿਹੜੇ ਸਤ ਸੰਗਤ ਕਰਦੇ ਨੇ ਫਿਰ ਉਹਨਾਂ ਨੂੰ ਗਤ ਦੀ ਪ੍ਰਾਪਤੀ ਹੋ ਜਾਂਦੀ। ਜਿਵੇਂ ਗਤ ਕਰਾਉਣ ਵਾਸਤੇ ਕੋਈ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੀਰਥਾਂ 'ਤੇ ਜਾਂਦਾ। ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਹੀ ਇਸ ਗਤ ਦੀ ਉੱਚੀ ਮਤ ਦੀ ਆਤਮਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ। ਗਤ ਸੰਗ ਮੀਤਾ, ਜਦੋਂ ਅਸੀਂ ਪਰਮਾਤਮਾ ਨੂੰ, ਗੁਰੂ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਾਂ, ਸੰਤ ਸੰਗਤ ਜਿਹੜੀ ਗੁਰੂ ਦੀ ਸੰਗਤ ਹੈ ਇਹਦੇ ਵਿੱਚ ਆ ਜਾਂਦੇ ਹਾਂ, ਅਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਰ ਨਦਰ ਮੇਲ ਮਿਲਾਇਆ, ਅਤੇ ਵਾਹਿਗੁਰੂ ਨਦਰ ਕਰਕੇ
ਗੁਰੂ ਸਾਡੇ ਤੇ ਕਿਰਪਾ ਕਰ ਦਿੰਦਾ ਹੈ, ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਕਹਿਣਾ ਕਹਿ ਸਭ ਕੋਈ ਕੇਵਲ ਆਖੀਐ, ਤੇ ਸਤਿਗੁਰੂ ਹੁਣ ਅਖੀਲੇ ਸ਼ੰਤ ਅੰਦਰ ਕਿਰਪਾ ਕਰਦੇ ਆ, ਕਹਿੰਦੇ ਕਹਿਣ ਕਹਿ ਸਭ ਕੋਈ ਕੇਵਲ ਆਖੀਐ। ਹੁਣ ਸਾਰੇ ਤੈਨੂੰ ਵੱਡਾ ਕਹਿੰਦੇ ਆ, ਸੁਣ ਵੱਡਾ ਆਖੈ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕਹਿਣ ਕਹਿ ਸਭ ਕੋਈ ਕੇਵਲ ਆਖੀਐ। ਪਰ ਤੈਨੂੰ ਤੂੰ ਕਿੱਡਾ ਵੱਡਾ ਹੈ, ਤੈਨੂੰ ਆਖਿਆ ਨਹੀਂ ਜਾ ਸਕਦਾ, ਸਾਰੇ ਤੇਰੀ ਗੱਲ ਕਰਦੇ ਆ। ਕੋਈ ਤੀਰਥਾਂ 'ਤੇ ਨਹਾਉਂਦਾ ਹੈ, ਕੋਈ ਕਿਤੇ ਜਾਂਦਾ ਹੈ, ਕੋਈ ਕਿਤੇ ਤੁਰਿਆ ਫਿਰਦਾ। ਕਹਿਣ ਕਹਿ ਸਭ ਕੋਈ, ਸਾਰੇ ਕਹਿਣ ਵਾਲੇ ਨੇ ਕੇਵਲ ਆਖੀ ਹੈ, ਪਰ ਸੱਚੇ ਪਾਤਸ਼ਾਹ ਤੈਨੂੰ ਉਹੀ ਆਖ ਸਕਦਾ। ਕੇਵਲ ਉੱਚਾ ਹੋਵੇ ਕੋਈ, ਤਿਸ ਉੱਚਾ ਕੋ ਜਾਣੇ ਸੁਣ, ਜਿਹੜਾ ਤੇਰੇ ਵੱਡਾ ਏਡਾ ਉੱਚਾ ਹੋਵੇ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ। ਜਿਹੜੇ ਤੇਰੇ ਦਰਸ਼ਨ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਤੂੰ ਕਿੱਡਾ ਕੁ ਵੱਡਾ ਹੈ। ਹਉ ਮੂਰਖ ਨੀਚ ਅਜਾਨ ਸਮਝਾ ਸਾਖੀ ਹੈ, ਹੇ ਸੱਚੇ ਪਾਤਸ਼ਾਹ ਅਸੀਂ ਤੇ ਮੂਰਖ ਹਾਂ। ਹਉ ਮੂਰਖ ਨੀਚ ਹਾਂ, ਅਜਾਨ ਅਣਜਾਣ ਹਾਂ, ਸਮਝਾ ਸਾਖੀ ਹੈ। ਸਾਨੂੰ ਤੇ ਤੇਰੀ ਮੱਤ ਜਦੋਂ ਮਿਲਦੀ ਹੈ ਉਸ ਮੱਤ ਦੇ ਵਿੱਚੋਂ ਸਮਝ ਆਉਂਦੀ ਹੈ। ਗੁਰੂ ਦੀ ਸਿੱਖਿਆ ਤੋਂ ਬਿਨਾਂ ਪਰਮਾਤਮਾ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਸਾਖੀ ਹੈ, ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਰੌਸ਼ਨੀ ਹੈ, ਉਹਦੇ ਵਿੱਚੋਂ ਸਾਨੂੰ ਸਮਝ ਆਉਂਦੀ ਹੈ। ਉਸ ਤੋਂ ਬਿਨਾਂ ਤਾਂ ਅਸੀਂ ਮੂਰਖ ਹਾਂ। ਅਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ। ਇਸ ਤਰ੍ਹਾਂ ਕਹਿੰਦੇ ਸੱਚ ਗੁਰ ਕੀ ਸਾਖੀ। ਹੁਣ ਗੁਰੂ ਦੀ ਜਿਹੜੀ ਸਿੱਖਿਆ ਹੈ ਇਹ ਸੱਚ ਹੈ, ਇਹ ਪਰਮਾਤਮਾ ਦਾ ਸਰੂਪ ਹੈ, ਅੰਮ੍ਰਿਤ ਭਾਖੀ। ਅਤੇ ਜੋ ਗੁਰੂ ਕਹਿ ਰਿਹਾ ਹੈ ਉਹ ਬਾਣੀ ਅੰਮ੍ਰਿਤ ਹੈ, ਅੰਮ੍ਰਿਤ ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਅੰਮ੍ਰਿਤ ਬਾਣੀ। ਹੁਣ ਜਿਹੜੀ ਬਾਣੀ ਸਤਿਗੁਰੂ ਉਚਾਰਨ ਕਰ ਰਹੇ ਨੇ, ਭਾਖੀ ਤੋਂ ਭਾਵ ਹੈ ਜਿਹੜੀ ਭਾਖ ਆ, ਜਿਹੜੀ ਉਹਦੀ ਬੋਲੀ ਹੈ ਉਹ ਅੰਮ੍ਰਿਤਮਈ ਹੈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ। ਅਤੇ ਜਦੋਂ ਅਸੀਂ ਸ਼ਬਦ ਦੇ ਨਾਲ ਜੁੜ ਜਾਂਦੇ ਹਾਂ ਫਿਰ ਸਾਡਾ ਮਨ ਜਿਹੜਾ ਮੰਨ ਜਾਂਦਾ ਹੈ, ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਕੂਚ ਕਰਹਿ ਆਵੈ ਬਿਖਲਾ ਦੇ, ਸ਼ਬਦ ਸੱਚਾ ਗੁਰ ਮੇਰਾ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਜ਼ਹਿਰ ਦੇ ਲੱਦੇ ਹੋਏ ਲੋਕ ਇੱਥੇ ਆਉਂਦੇ ਨਾ ਸੰਸਾਰ ਦੇ ਵਿੱਚ, ਕਈਆਂ ਦੇ ਅੰਦਰ ਜ਼ਹਿਰ ਭਰੀ ਹੁੰਦੀ ਹੈ, ਕਾਮ ਕ੍ਰੋਧ ਈਰਖਾ ਨਿੰਦਿਆ, ਹਰ ਵੇਲੇ ਅੰਦਰ ਜ਼ਹਿਰ ਹੀ ਪਾਲੀ ਜਾਂਦੇ। ਪਾਤਸ਼ਾਹ ਕਹਿੰਦੇ ਕੂਚ ਕਰਹਿ ਆਵੈ ਬਿਖਲਾ ਦੇ, ਜਿਹੜੇ ਬਿਖ ਦੇ ਲੱਦੇ ਹੋਏ ਜਿਹੜੇ ਜ਼ਹਿਰ ਭਰੇ ਆਉਂਦੇ ਨੇ, ਕਹਿੰਦੇ ਸੰਸਾਰ ਵਿੱਚੋਂ ਕੂਚ ਕਰ ਜਾਂਦੇ, ਜੰਮਣ ਮਰਨ ਦੇ ਵਿੱਚ ਪਏ ਰਹਿੰਦੇ ਆ। ਸ਼ਬਦ ਸੱਚਾ ਗੁਰ ਮੇਰਾ, ਅਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸ ਜਾਂਦਾ, ਕੂਚ ਕਰਹਿ ਆਵੈ ਬਿਖ ਲਾਦੇ, ਸ਼ਬਦ ਦੇ ਰਾਹੀਂ ਸ਼ਬਦ ਸੱਚਾ ਗੁਰ ਮੇਰਾ। ਅਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸ ਜਾਂਦਾ ਹੈ, ਗੁਰੂ ਦੀ ਕਿਰਪਾ ਹੋ ਜਾਂਦੀ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਸ਼ਬਦ ਦੇ ਵਿੱਚ ਰੰਗੇ ਜਾਂਦੇ ਹਨ, ਉਸ ਸੱਚ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੂਰ ਰਹਿਆ ਸੋਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਭਾਈ ਪਰਮਾਤਮਾ ਦੀ ਉਸਤਤ ਜਿਹੜੀ ਹੈ ਇਹ ਭੰਡਾਰੇ ਭਰੇ ਪਏ ਨੇ, ਇਹਦੀ ਕਦੀ ਤੋਟ ਨਹੀਂ ਆਉਂਦੀ। ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਆਖਣ ਤੋਟ, ਕਹਿੰਦੇ ਆਖਣ ਦੇ ਨਾਲ ਕਦੀ ਤੋਟ ਨਹੀਂ ਆਉਂਦੀ। ਆਖਣ ਤੋਟ ਨਾ ਭਗਤ ਭੰਡਾਰੀ, ਭਗਤੀ ਦੇ ਜਿਹੜੇ ਭੰਡਾਰੇ ਨੇ ਭਰੇ ਹੋਏ ਨੇ, ਉਹ ਪਰਮਾਤਮਾ ਦਾ ਦਰ ਜਿਹੜਾ ਭਗਤੀ ਦੇ ਭੰਡਾਰਿਆਂ ਨਾਲ, ਨਾਮ ਦੇ ਖਜ਼ਾਨਿਆਂ ਦੇ ਨਾਲ ਭਰਿਆ ਪਿਆ ਹੈ। ਭਰਪੂਰ ਰਹਿਆ ਸੋਈ ਭਰਪੂਰ ਹੈ। ਅਤੇ ਜਿਹੜੇ ਵੀ ਉਹਦੇ ਦਰ ਤੋਂ ਆ ਕੇ ਇਹ ਦਾਤ ਮੰਗਦੇ ਨੇ, ਪਰਮਾਤਮਾ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ ਹੈ, ਨਾਮ ਦੇ ਖਜ਼ਾਨੇ ਬਖਸ਼ ਦਿੰਦਾ ਹੈ। ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਝੈ ਸੱਚ ਸੋਈ। ਅਤੇ ਅਖੀਰਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਹੇ ਨਾਨਕ ਸਾਚ ਕਹਿ ਬੇਨੰਤੀ। ਜਿਹੜੇ ਉਹਦੇ ਦਰ 'ਤੇ ਆ ਕੇ ਬੇਨਤੀ ਕਰਦੇ ਨੇ, ਉਹਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ, ਸੱਚ ਦੇ ਵਿੱਚ ਸਾਚ ਕਹਿ, ਅਤੇ ਬੇਨਤੀ ਕਰਦੇ ਹਨ, ਮਨ ਮਾਂਝੈ ਸੱਚ ਸੋਈ। ਅਤੇ ਜਿਨ੍ਹਾਂ ਦਾ ਮਨ ਫਿਰ ਸ਼ਬਦ ਦੇ ਵਿੱਚ ਮਾਂਝਿਆ ਜਾਂਦਾ ਹੈ, ਜਿਵੇਂ ਭਾਂਡਾ ਗੰਦਾ ਹੋਵੇ ਨਾ, ਅਸੀਂ ਮਾਂਝ ਕੇ ਸਾਫ਼ ਕਰ ਲੈਂਦੇ। ਅਤੇ ਸਤਿਗੁਰੂ ਤੇ ਤੁਰੇ ਸਨ ਸੁਲਤਾਨਪੁਰ ਤੋਂ ਮਨਾਂ ਨੂੰ ਮਾਂਜਣ ਵਾਸਤੇ, ਚੜ੍ਹਿਆ ਸੋਧਣ ਧਰਤ ਲੁਕਾਈ।
ਇਹ ਧਰਤ ਲੁਕਾਈ ਨੂੰ ਸੋਧਣ ਵਾਸਤੇ ਚੱਲੇ ਸੀ ਵੀ ਹਿਰਦਾ ਅੰਦਰੋਂ ਗੰਦਾ ਹੋ ਚੁੱਕਿਆ ਹੈ। ਤੇ ਸਤਿਗੁਰੂ ਅਖੀਰਲੀ ਪੰਕਤੀ ਅੰਦਰ ਕਿਰਪਾ ਕਰਦੇ ਨੇ, ਜਿਹੜੇ ਸੱਚ ਦੇ ਨਾਲ ਭਾਈ ਜੁੜ ਜਾਂਦੇ ਨੇ ਉਹਦੇ ਦਰ ਤੇ ਬੇਨਤੀ ਕਰਦੇ ਨੇ, ਮਨ ਮਾਂਜੈ ਸਤ ਸੋਈ। ਜਿਨ੍ਹਾਂ ਦਾ ਮਨ ਅੰਦਰੋਂ ਸਾਫ ਹੋ ਜਾਂਦਾ ਹੈ, ਭਾਂਡਾ ਧੋਏ ਬੈਸ ਧੂਫ ਦੇ ਵਹੋ ਤਾਂ ਦੁੱਧ ਹੈ ਕੋ ਜਾਵੋ। ਜਿਨ੍ਹਾਂ ਦਾ ਭਾਂਡਾ ਅੰਦਰੋਂ ਸਾਫ ਹੋ ਜਾਂਦਾ ਹੈ ਸੱਚ ਸੋਈ, ਉਹ ਪਰਮਾਤਮਾ ਦਾ ਸਰੂਪ ਹੋ ਜਾਂਦੇ ਨੇ, ਪਰਮਾਤਮਾ ਦੇ ਚਰਨਾਂ ਦੇ ਵਿੱਚ ਸਦਾ ਵਾਸਤੇ ਜੁੜ ਜਾਂਦੇ ਹਨ। ਇਹੀ ਸਾਡੇ ਵਾਸਤੇ ਅਸਲ ਤੀਰਥ ਹੈ ਵੀ ਮਨ ਕਿੱਦਾਂ ਸਾਫ ਹੋਵੇ, ਉਹ ਹੁੰਦਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ, ਅਤੇ ਨਾਮ ਹੀ ਅਸਲ ਤੀਰਥ ਹੈ। ਇਹ ਸਤ ਸੰਗਤ ਤੀਰਥ ਹੈ, ਤਾਂ ਬੇਕੁੰਠ ਜਹ ਕੀਰਤਨ ਤੇਰਾ, ਜਿੱਥੇ ਉਹਦੀ ਉਸਤਤੀ ਹੈ ਉਹ ਪਰਮਾਤਮਾ ਦਾ ਤੀਰਥ ਹੈ। ਸੋ ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਆਓ ਹੁਣ ਅਨੰਦ ਸਾਹਿਬ ਛੇ ਪੌੜੀਆਂ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ।

ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਬਦ ਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬਾਂਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਾਨੀ ਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ।

ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ

Palabra. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ

ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਇਆ ਮੇ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਵਾਹਿਗੁਰੂ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਜ ਤੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੁ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਵਾਹਿਗੁਰੂ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਹਿਬ ਖਾਨ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਸਰਕਾਰ ਦੇ ਸੇਵਾਦਾਰ ਭਾਈ ਜਤਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਬੱਬ ਦੇ ਭਲੇ ਵਾਸਤੇ ਜੋ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਤੁਰਕੀ ਬਾਣੀ ਦੇ ਸਹਿਜ ਪਾਠ ਦੀ ਰਮਤਾ ਕੀਤੀ। ਸੱਚੇ ਪਾਤਸ਼ਾਹ ਜੀ ਆਪ ਗੁਰਮੁਖ ਪਿਆਰਿਆਂ ਨੇ ਜੋ ਸਹਿਜ ਪਾਠ ਕੀਤੇ ਹਨ ਅੱਜ ਸੰਪੂਰਨਤਾਵਾਂ ਹੋਈਆਂ ਹਨ। ਉਪਰੰਤ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਹਿਜ ਪਾਠ ਦੀ ਬਾਣੀ ਦਾ ਜਾਪ ਕਰਦਿਆਂ ਆਪ ਦੇ ਪੋਥੀਆਂ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਦਾਸਤਾਂ ਸੰਪੂਰਨਤਾਵਾਂ ਕਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਭਾਈ ਜਤਿੰਦਰ ਸਿੰਘ ਦੇ ਸੀਸ ਤੇ ਮੇਰਾ ਪ੍ਰਾਰਥਨਾ ਕੇ ਸੇਵਾ ਲਈ ਹੈ ਆਪ ਦਾ ਲੱਖ ਲੱਖ ਸ਼ੁਕਰਾਨਾ। ਕਿਰਪਾ ਕਰੀ ਜਤਿੰਦਰ ਸਿੰਘ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਰਥ ਰੱਖਣਾ। ਇਸੇ ਤਰ੍ਹਾਂ ਆਪਣੀ ਬਾਣੀ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਫਲਤਾਵਾਂ ਬਖਸ਼ਣੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਉੱਪਰ ਲੋਕ ਪੜਦੇ ਗਜਨੇ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੂਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਕਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਰਹਿਆ ਸਾਹਮਣੇ ਜਾਈ ਰਹੋ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ

ਪ੍ਰਭ ਸਿਮਰਤ ਕਿਛੁ ਬਿਘਨ ਲਾਗੇ, ਪ੍ਰਭ ਕੈ ਸਿਮਰ ਆਂਦੈ ਜਾਗੇ, ਪ੍ਰਭ ਕੈ ਸਿਮਰ ਭਉ ਨਾ ਬੈ ਆਪੇ, ਪ੍ਰਭ ਕੈ ਸਿਮਰ ਦੁਖ ਨਾ ਸੰਤਾਪੇ, ਪ੍ਰਭ ਕੈ ਸਿਮਰ ਸਾਖ ਕੇ ਸੰਗ ਸਰਮਦਾਹ ਨਾਨਕ ਹਰ ਰੰਗ।

ਪ੍ਰਭ ਕੇ ਸਿਮਰਨ ਅਹਿੰ ਜਮ ਤ੍ਰਾਸਾ ਪ੍ਰਭ ਕੇ ਸਿਮਨ ਪੂਰਨ ਆਸਾ ਪ੍ਰਭ ਕੇ ਸਿਮਨ ਕੀ ਮਲ ਜਾਏ ਅੰਤ ਨਾ ਰਿਦਮੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੇ ਸਿਮਰੇ ਸ ਜਨ ਪਰਵਾਨ ਪ੍ਰਭ ਕੇ ਸਿਮ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੈ ਮੋਹਤਾਜੇ ਪ੍ਰਭ ਕੇ ਸਿਮਰੇ ਸਰਬ ਕੇ ਰਾਜੇ ਪ੍ਰਭ ਕੇ ਸਿਮ ਸੇ ਸੁਖਵਾਸੀ ਪ੍ਰਭ ਕੇ ਸਿਮ ਸਦਾ ਵਿਨਾਸੀ ਸਿਮਤ ਲਾਗੇ ਜਨ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਤ ਸਦ ਬਲਿਹਾਰੀ ਪ੍ਰਭ ਕੋ ਸਿਮ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਤ ਸੁਖ ਬਿਹਾਵੇ ਪ੍ਰਭ ਕੇ ਸਿਮਤ ਨੇ ਆਤਮ ਜੇਤਾ ਪ੍ਰਭ ਕੇ ਸਿਮਤ ਨਿਰਮਲ ਰੀਤਾ ਪ੍ਰਭ ਕੇ ਸਿਮਤ ਨੇ ਅੰਧ ਕਨੇਰੇ ਪ੍ਰਭ ਕੇ ਸਿਮ ਬਸੇ ਹਨੇਰੇ ਸੰਤ ਕਿਰਪਾ ਤੇ ਅੰਧ ਜਾਗ ਨਾਨਕ ਸਿਮਨ ਪੂਰੇ ਭਾਗ ਪ੍ਰਭ ਕੇ ਸਿਮਨ ਕਾਜ ਪੂਰੇ ਪ੍ਰਭ ਕੇ ਸਿਮਨ ਕਬੂ ਨ ਝੂਰੇ ਪ੍ਰਭ ਕੇ ਸਿਮਨ ਹਾਗੋ ਬਾਣੀ ਪ੍ਰਭ ਕੇ ਸਿਮਨ ਸਹਿ ਸਮਾਨੀ ਪ੍ਰਭ ਕੇ ਸਿਮਨ ਚਲ ਆਸਨ ਪ੍ਰਭ ਕੇ ਸਿਮਨ ਕਮਲ ਬਗਾਸਨ ਪ੍ਰਭ ਕੇ ਸਿਮਨ ਅਣਾ ਚੁਨਕਾਰ ਸੁਖ ਪ੍ਰਸਨ ਮੈਂ ਅੰਤ ਨਾ ਪਾਰ ਸਿਮਰੇ ਸੇ ਜਨ ਕੋ ਪ੍ਰਮਾਇਆ ਨਾਨਕ ਤੇਜਨ ਸੁਨੀ ਪਿਆ ਹਰ ਸਿਮਨ ਕਾ ਭਗਤ ਪ੍ਰਗਟਾਏ ਹਰ ਸਿਮਨ ਲਗ ਬੇਦੋ ਪਾਏ ਹਰ ਸਿਮ ਭੈ ਸੇ ਦਾਤੇ ਹਰ ਸਿਮਨ ਨੀਚੋਂ ਕੁੜ ਜਾਤੇ ਹਰ ਸਿਮ

ਨੇਮ ਛੂਟਤ ਨਾਹੀ ਕੋਟ ਲਗਬਾਹੀ ਨਾਮ ਜਦ ਤੇ ਪਾਰ ਭਰਾਹੀ ਅਣਕ ਬਿਗਨ ਜਾਏ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਣਕ ਜੋ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹੋ ਮਹਿਲਾ ਮਲਕ ਬੁਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਗੇ ਸਾਧਕੇ ਸੰਗ ਜੇ ਮਾਰ ਗਣ ਜਾਏ ਨ ਕੋਸਾ ਹਰ ਕਾ ਨਾਮ ਉਹਾਂ ਸਾ ਤੋਸਾ ਜੈ ਪੈਡੇ ਮਾਂ ਅੰਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤਰਾ ਕੋ ਨਾ ਸੋ ਜਹਨੋ ਹਰ ਕੈ ਨਾਮ ਤੈ ਨਾ ਪਛਾਨੋ ਜਾਹ ਮਾਂ ਭੈ ਤਪਤ ਬਹੁ ਕਾਮ ਤੈ ਹਰ ਕੈ ਨਾਮ ਕੀ ਤੁਮ ਉਪਰ ਛਾਮ ਜਾਂ ਤਿਰਖਾ ਮਨ ਤੁਜਾ ਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਭਰਕੇ ਭਗਤ ਨਾ ਕੇ ਬਤ ਨਾਮ ਸੰਤ ਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੇ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਾ

ਹਰ ਹਰ ਜਨ ਕੇ ਮਾਲ ਖਜ਼ਾਨਾ ਹਰ ਤਾ ਜਨ ਕੋ ਵਾਪਰਵ ਦੇਨਾ ਹਰ ਹਰ ਜਨ ਕੇ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਅੱਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਿ ਛਪੇ ਹਰ

ਰਮਈਆ ਕੇ ਗੁਣ ਚੇਤ ਪਰਾਣੇ ਕਮਲ ਮੋਤ ਕਮਦਾ ਟਾਣੀ ਜੰਤੂ ਸਾਜ ਸਵਾਦ ਸੰਘਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ ਵਾਰ ਵਿਸਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪੈ ਉਪਰ ਸਾ ਸੈਨ ਮੁਖ ਪਿਓ ਬੈਠ ਕੋ ਦੇਣ ਇਹ ਨਿਰਗੁਣ ਕੁਛ ਕੁਛ ਨ ਬੂਝੇ ਬਖਸ਼ ਲਿਓ ਤੇ ਨਾਨਕ ਸਿਜੇ ਜੇ ਪ੍ਰਸਾਦ ਧਰੋ ਪਰ ਸੁਖ ਬਸੇ ਸਤਿਪ੍ਰਹਮੀ ਬਿੰਤਾ ਸੰਘਰਸੇ ਜੇ ਪ੍ਰਸਾਦ ਪੀਵੇ ਸੀਤਲ ਦਲਾ ਸੁਖਦਾਈ ਪਮਨ ਪਾਪ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾ ਬਸਾ ਦੀਨੇ ਹੱਥ ਪਾਪ ਕਰਨੇ ਤਰਸਨਾ ਤਿਛੇ ਤਿਆਗ ਅਵ ਸੰਗਰਚਨਾ ਐਸੇ ਦੁਖ ਮੂੜ ਅੰਤ ਵਿਆਪੇ ਨਾਨਕਾਰ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖ ਨਹਾਤ ਸੋ ਪ੍ਰੀਤ ਨ ਕਰੇ ਗਵਾ ਜਾਕੀ ਸੇਵਾ ਨਮਨਤ ਪਾਵੇ ਤਾ ਸੋ ਮੂੜਾ ਮਨ ਨੀ ਲਾਵੇ ਜੋ ਠਾਕਰ ਸਸਦਾ ਹਜੂਰੇ ਤਾ ਕੋ ਅੰਦਾ ਜਾਨ ਦੂਰੇ ਜਾਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਸਾਰੇ ਮੁਗਧ ਜਾਨ ਸਦਾ ਸਦਾ ਹੈ ਭੁੱਲ ਨਹਾਰ ਨਾਨਕ ਰੱਖ ਨਹਾਰ ਉਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਜੋ ਛੰਨਾ ਤੋ ਅਸਤਰ ਕਰ ਮਾਨੇ ਜੋ ਹੋਮ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸੁਨ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਦ ਪ੍ਰੀਤ ਪਤਸੰਗ ਹੋਏ ਅੰਤ ਕੂਪ ਮੈਂ ਪਤਤ ਬਕਰਾਰ ਨਾਨਕਾਰ ਲਿਓ ਪ੍ਰਭਦਿਆਲ ਕਰਤੂਤ ਪਸੂ ਕੀ ਮਾਂ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਹੁਰ ਭੇਕ ਅੰਤਰ ਮਲ ਮਹਿ ਛਪਿਸ਼ ਨਾਹੀ ਕੁਛ ਕਰੇ ਛਪਾਇਆ

ਸੰਗ ਸਵਾਈ ਸੁਭਾਵੇ ਨਾ ਚੀਤ ਜੋ ਬੁਰਾਈ ਤਾ ਸੋ ਪ੍ਰੀਤ ਬਲਵਾਕੇ ਕੈ ਪਿਤ੍ਰ ਬਸੇ ਨੰਦ ਕੇਲ ਮੈ ਰੰਗ ਰਸੇ ਜੜ ਕਰਮਾ ਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈ ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਨ ਲੋਭ ਚੋ ਇਹੋ ਜਿਤ ਬਿਆਨੇ ਕਹਿ ਜਾਨੂ ਨਾਨਕ ਰੱਖ ਲਿਓ ਆਪ ਕਰਮ।

ਜੋ ਦਿਸੇ ਸੋ ਚਾਲਣ ਹਾਰ ਲਪਟ ਰਹਿ ਤੋ ਅੰਧ ਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋ ਬੰਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਅਸਥੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਅਸਥਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤੁਗਮਾਨ ਅਸਤੇ ਭਗਤ ਸਾਧ ਕੇ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਮ ਪਰ ਨਿੰਦਾ ਸੁਣੇ ਮਿਥਿਆ ਹਤਪਾ ਦੁਰ ਕੋਹਰੇ ਮਿਥਿਆ ਨੇਤਰ ਪੇਖਤ ਪਤਿਆ ਰੁਪਾਦ ਮਿਥਿਆ ਰਸਨਾ ਭੋਜਨ ਅਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲਵਾਵੇ ਮਿਥਿਆ ਤਾਨੀ ਪਰ ਉਪਕਾਰਿਆ ਮਿਥਿਆ ਬਾਸਲਿਤ ਬਿਗਾਰਾ ਬਿਨ ਬੋਝ

ਜੇ ਪ੍ਰਸਾਦ ਸਤੀ ਅੰਮ੍ਰਿਤ ਖਾਏ ਤੇ ਠਾਕੁਰ ਰਖਮਨ ਮਾਏ, ਜੇ ਪ੍ਰਸਾਦ ਸੁਗੰਧਨ ਲਾਵੇ ਤਿਸਕੋ ਸਿਮਤ ਪਰਮਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦ, ਜੇ ਪ੍ਰਸਾਦ ਗ੍ਰਹਿ ਸੁਖ ਬਸਨਾ ਆਠ ਪੈਰ ਸਿਮਰੋ ਤੇ ਸਸਨਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਏ ਧਿਆਵਨ ਜੋਗ, ਜੇ ਪ੍ਰਸਾਦ ਪਾਪ ਟੰਬਰ ਹਡਾਵੇ ਤਿਸੇ ਤਿਆਗਤ ਅਬਰ ਲਭਾਵੇ, ਜੇ ਪ੍ਰਸਾਦ ਸੁਖ ਸੇ ਸਵੀਜੇ ਮਨ ਆਠ ਪੈਰ ਤਾਂ ਕਾ ਜਸਕ ਬੀਜੇ, ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖ ਤਾ ਕੋ ਜਸ ਅਸਮ ਬਖਾਨੇ, ਜੇ ਪ੍ਰਸਾਦ ਤੋ ਰਹਿਤਾ ਧਰਮ ਮਨ ਸਦਾ ਧਿਆਈ ਕੇਲ ਪਾਰ ਬ੍ਰਹਮ।

ਪ੍ਰਸਾਦ ਉਹਲਾ ਰਹਿ ਤਮਾ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਸਭ ਸਿਰ ਢਾਕੇ ਮਾ ਸਰਨੀ ਪ੍ਰਭ ਠਾਕੁਰ ਪ੍ਰਭ ਧਾਕੇ। ਜੇ ਪ੍ਰਸਾਦ ਕੋ ਨਾ ਪਹੁੰਚੇ ਮਾ ਸਾਹ ਸਾਹ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਅਖੰਡ ਪੈਰੀ ਜੇ ਮਾਤੇ ਸੰਤ ਕੋ ਵਾਸ ਕੀਜੇ। ਜੇ ਪ੍ਰਸਾਦ ਅਸਵਾਰੀ ਮਾਤੇ ਸੋ ਕਬੁਨਾ ਬਸਾਰੀ। ਜੇ ਪ੍ਰਸਾਦ ਬਾਖ ਮਿਲਕਤ ਨਾ ਰੱਖ ਪ੍ਰੋਵੀ ਆਪਣੇ ਮਨਾ ਜਨ ਤੇਰੀ ਮਨ ਬੰਤ ਬਣਾਈ। ਉਠਤ ਬੈਠ ਸਾ ਤਿਸੇ ਧਿਆਇ ਤਿਸੇ ਧਿਆਇ ਜੋ ਏਕ ਲਖੇ ਇਹਾ ਉਹਾ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁਨ ਬਵਧਾਨ ਮਨ ਆਠ ਪੈਰ ਕਰ ਤਿਸ ਕਰਤੇ ਆਂ। ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਤਾਪ ਕੋ ਸਾਹ ਸਾਹ ਚ ਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭਸੁਮ ਸਦਾ ਅਨੂਪ। ਜੇ ਪ੍ਰਸਾਦ ਤੇ ਨੀਕੀ ਜਾਤ ਸੋ ਪ੍ਰਭਸੁਮ ਸਦਾ ਦੇ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ। ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਪੇਖੇ ਬਿਸਮਾ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਜੇ ਬਸਨਾ।

ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਬਸਾਤ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁਹ ਤੂੰ ਤਾਕੋ ਜਾਪ ਜੇ ਪ੍ਰਸਾਦ ਤੇ ਕਾਜ ਪੂਰੇ ਤਿਸ ਜਾਮ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇ ਤੂੰ ਤਾ ਸੁਰਾਚ ਜੇ ਪ੍ਰਸਾਦ ਸਭੀਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗੁਆਏ ਸੇ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਗਾਸ ਪ੍ਰਭ ਸੁ ਪ੍ਰਸੰਨ ਬਸੇ ਮਾ ਸੋਏ ਪ੍ਰਭ ਦਇਆ ਤੇ ਮਾ ਤੂ ਤੁਮ ਹੋਏ ਪ੍ਰਭ ਸ਼ਰਮਦਾਨ ਪ੍ਰਭ ਤੇਰੀ ਮਾਇਆ ਆਪੋ ਕਿਸ਼ਨੋ ਕਿਨੂ ਲਾਇਆ ਜਿਤ ਜਿਤ ਲਾਵੋ ਤਿਤ ਲਗਣਾ ਜਿਤ ਜਿਤ ਲਾਵੋ

ਸਾਕ ਸੰਗਮੁਖ ਉਜਲ ਹੋ ਸਾ ਸਮ ਸਗਲੀ ਹੋ ਸਾ ਸਮਿਟੇ ਅਭਿਮਾਨ ਸਾਕ ਸੰਗ ਪ੍ਰਗਟੇ ਸੁਗਿਆਨ ਸਾਕ ਸੰਗ ਪੂਜੇ ਪ੍ਰਾਨੇਰਾ ਸਾ ਸੰਗ ਸਭ ਹੋਤਨ ਮੇਰਾ ਸਾਕ ਸੰਗ ਪਾਵੇ ਨਾਮ ਰਤਨ ਸਾ ਸੰਗ ਇੱਕ ਉਪਰ ਯਤਨ ਸਾਧਕੀ ਮਹਿਮਾ ਬੰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਨਾਨਕ ਸਾਧਕੀ ਸੋਭਾ ਬ੍ਰਹਮ ਸਮਾਨੀ ਸਾਕ ਸੰਗ ਗੋਚਰ ਮਰੇ ਸਾ ਸੰਗ ਸਦਾ ਪਰ ਫੁੱਲੇ ਸਾ ਸੰਗ ਆਵੇ ਬਸ ਪੰਚਾ ਸਾ

ਸਾਕ ਸੰਗ ਮਤ ਪਿੰਸਾ ਸੰਗ ਨਾਨ ਪ੍ਰਭ ਸੋ ਪ੍ਰਸੰਨ ਸਾਕ ਸੰਗ ਦੁਸ਼ਮਾ ਸਾਮੀ ਸਾਧੂ ਕੇ ਸੰਗ ਮਾ ਪਨੀਤ ਸਾ ਸੰਗ ਸਵਨੀ ਬਹਿ ਸਾ ਸੰਗ ਨਾ ਬਿਗ ਪੈਰ ਸਾਕ

ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਖ ਸੰਗ ਨਾ ਕਭੂ ਧਾਵੇ ਸਾਧ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੁਚ ਲਹੇ ਸਾਧੂ ਕੇ ਸੰਗ ਅਜਸ ਹੈ ਸਾਖ ਸੰਗ ਬਸੇ ਸਨ ਉੱਚੇ ਸਾਧੂ ਕੇ ਸੰਗ ਮੈਲ ਪਹੁੰਚੇ ਸਾਖ ਸੰਦੜੇ ਸਧਰਮ ਸਾਧ ਸੰਗ ਕਿਲ ਭਾ ਬ੍ਰਹਮ ਸਾਖ ਸੰਗ ਪਾਵੇ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਖ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤਾਂ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਸੰਗ ਸੋਭਾ ਸੋ ਦੇਵਾ ਸਾਧੂ ਕੇ ਸੰਗ ਪਾਪ ਭਲੈਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਖ ਸੰਗ ਸਰਬ ਥਾਨ ਕੰਮ ਨਾਨਕ ਸਾਖ ਸੰਗ ਸਫ ਜਨਮ ਸਾਖ ਸੰਗ ਨਹੀਂ ਕਛ

ਸਤਿ ਪ੍ਰਕਾਸ਼ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਰਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਬਦਾਤਾ।

ਉਧਾਰੇ ਜੋ ਅੰਤਰ ਨਾਮ ਸਰਬ ਮੈਂ ਵੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕੋ ਪਰ ਸਗੜ ਨਿਸਤਾਰੇ ਅਠਪਦੀ।

ਭਗਵਤੀ ਭਗਵੰਤ ਪਦ ਕਾ ਰੰਗ ਸਲ ਤਿਆਗੇ ਦੁਖਾ ਸੰਗ ਮੰਤ ਬਿਸ ਸਗਲਾ ਪਰਮ ਕਰ ਪੂਜੇ ਸਗ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਫੋਬੇ ਤਿਸ ਭਗਵਤੀ ਕੀ ਮਤ ਉੱਤਮ ਹੋਏ ਭਗਵੰਤ ਕੀ

ਨਾਨਕ ਸਤ ਭਗਵੰਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰ ਬੋਧੇ ਰਾਮ ਨਾ ਤਮੈ ਸੋਧੇ ਰਾਮ ਨਾ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ।

ਕਈ ਕੁੜਮਾਸ਼ਰਮ ਆਏ, ਕਈ ਕੁੜਪਤੇ ਪਰਮਾਏ, ਜਿੱਤ ਜਿੱਤ ਲਾਭੋ ਤਿੱਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰੂਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਨ ਪਾਣੀ ਬਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਯ ਸੋਹਨ ਖੱਤਰ, ਕਈ ਕੋਟ ਦੇਹ ਦਨ ਇੰਦਰ ਸੇ ਸਤਰ, ਸਗਲ ਸਮੱਗਰੀ ਆਪਣੇ ਸੋ ਧਾਰੇ, ਨਾਨਕ ਜਿਸ ਤੇ ਭਾਵੇ ਤਿਸ ਤੇ ਨਸਤਾਰੇ। ਕਈ ਕੋਟ ਰਾਜ ਤਮ ਸਾਤ, ਕਈ ਕੋਟ ਬੇਦ ਪ੍ਰਾਂਤ ਸਿਮਤਾ ਸਾਤ, ਕਈ ਕੋਟ ਕੇ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,

ਕਨਕ ਰਾਮਨ ਕਰਨੇ ਜੋ ਜੋਤ ਭਾਵੇ ਸੋਈ ਹੋ ਖਿਣ ਮੈਂ ਥਾਪੋ ਥਾਪਣ ਹਾਰਾ ਅੰਤ ਨੀ ਇੱਕ ਛਪਾਰਾ ਬਾਰਾ ਹੁਕਮੈ ਤਾਰ ਅਦਰ ਹਾਵੇ ਹੁਕਮੈ ਉਪਜੇ।

ਪ੍ਰਭਾਵੇ ਮਨੁੱਖਤ ਪਾਵੇ, ਪ੍ਰਭਾਵੇ ਤਾਂ ਪੱਥ ਤੋਰਾਵੇ, ਪ੍ਰਭਾਵੇ ਬਿਨਸਾਥ ਰੱਖੇ, ਪ੍ਰਭਾਵੇ ਤਾਂ ਹਕੁਨ ਪਾਖੇ, ਪ੍ਰਭਾਵੇ ਤਾਂ ਪੱਤ ਤੋਂ ਉਧਾਰੇ।

ਕਉ ਮਨੁੱਖ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਪਿਛਲੇ ਜੋਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣਾ ਬਚੇ ਭਰਮੇ ਪੂਲਾ ਦਿਦ ਧਾਵੇ ਨਿਪਮਾ ਚਾਰ ਕੁੰਡ ਫਿਰੇ ਆਵੇ।

ਭਾਵੇ ਜਿਉਂ ਪ੍ਰਭ ਰਾਖੇ ਤੇ ਵੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਤ ਕਰੇ ਬਖਿਆਨ, ਕਬੂ ਮੰਤਾਏ ਲਾਵੇ ਤੇ ਆਣ, ਕਬੂ ਤੱਟ ਤੀਰਥ ਇਸ਼ਨਾਨ, ਕਬੂ

ਸੁਖੀ ਬਸੇ ਮਸਕੀਨੀਆਂ ਆਪ ਨਿਵਾਸ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਘਰ ਬਿਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਮਾਂ ਸੋ ਨਰਪਾਤੀ ਹੋਵ ਸੋਭਾ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬੇਸ਼ਟਾ ਕਾ ਜੰਤ ਆਪ ਸੁਖ ਕੁਰਵੰਤ ਕਾ ਆਵੇ ਜਨਮ ਰੇ ਬੋ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਰ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜੈ ਕੇ ਹਿਰਦੇ ਗਰੀਬੀ ਵਸਾਵੇ ਨਾਨਕਿਆ ਮੁਕਤਾ ਕੇ ਸੁਖ ਪਾਵੇ ਤਨ ਮੰਤਾ ਹੋਏ ਕਰ ਗੁਰਭਾਵੇ ਤੈ ਸਮਾ ਕੇ ਸੰਗ ਨਾ ਜਾਵੇ ਬਹੁ ਲਸ਼ਕਾ ਮਨੁੱਖ ਉੱਪਰ ਕਰੇ ਆਸ ਪਾਲ ਪੀਤ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜੈ ਪਸਮੰਤ।

ਜਿਸਕਾ ਹੁਕਮ ਬੋਧ ਸੁਖ ਹੋਏ, ਤਿਸਕਾ ਨਾਮਰਾ ਕੰਠਪੁਰ ਹੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਏ। ਉਸਤਤ ਮਨ ਮੈਂ

ਜੈਸਾ ਸਤ ਹੈ ਸਦ ਢਾਇਆ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੁਧ ਸਿਜਿਆ ਗੁਰਪ੍ਰਸਾਦ ਸਭ ਬੁਝਿਆ ਜਬ ਦੇਖੋ ਤਾਂ ਸਭ ਕਿਸ ਮੂੜ ਨਾਨਾ ਸੋ ਸੁਖਮ ਸੋਈ ਅਸੂਲ ਨੈਕ ਜਨ

ਉਨਕੀ ਸੇਵਾ ਸੋਈ ਲਾਗੇ, ਜਿਸ ਨੂੰ ਕਿਰਪਾ ਕਰੇ ਬੜਭਾਗੇ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਉੱਤਮ ਕਰਮਾਨ। ਜੋ ਕਿਛੁ ਕਰੇ ਸੋ ਪ੍ਰਭ ਕੇ ਰੰਗ, ਸਦਾ ਸਭ ਬਸੇ ਅਸੰਗ, ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨਮੀਠ ਲਗਾਨਾ, ਜੈਸਾ ਸਤਾ ਸਤ ਟਾਨਾ, ਜਿਸ ਤੇ ਉਪਜੈ ਸਮਾਏ ਸਮਾਏ, ਉਹ ਸੁਖ ਧਨ ਉਨਹੂੰ ਬਣਿਆਏ। ਆਪ ਸਕੋ ਆਪ ਦੀ ਦੋ ਮਹਾਨ ਨਾਨਕ ਪ੍ਰਭ ਜਨ ਏਕੋ ਜਾਂ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ, ਜਾਕੇ ਸਿਮਨੇ ਉਦਰ ਗਏ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀ ਆਪੇ ਪ੍ਰਿਤ ਪਾਲ, ਸਗਲ ਕੇ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾ ਆਏ। ਅਰੇ ਮਨ ਮੇਰੇ ਸਦਾ ਹਰ ਜਾਵ, ਅਬਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੁ ਨ ਹੋਏ, ਜਿਸ ਪ੍ਰਾਣੀ ਲੋਚੇ ਕੋਏ, ਤਿਸ ਵੇ ਨਾਹੀ ਤੇਰੇ ਕਿਸ ਕਾਮ, ਗਤ ਨਾਨਕ ਜਪੇ ਹਰ ਨਾਮ। ਰੂਬੰਤ ਹੋਏ ਨਾਹੀ ਮੋਏ, ਪ੍ਰਭ ਕੀ ਜੋ ਸਲ ਘਟ ਸੋਏ, ਤਨ ਮੰਤਾ ਹੋਏ ਕਿਆ ਕੋ ਗਰਬੇ, ਜਾਂ ਸਭ ਕਿਸ਼ਕਾ ਦੀ ਆਦਰ ਬੇ। ਅਤ ਸੁਰਾ ਜੋ ਕਹੋ ਕਹਾਵੇ, ਪ੍ਰਭੀ ਕਲਾ ਬਿਨਾ ਕਹਿ ਧਾਵੇ, ਜੇ ਕੋ ਹੋਏ ਬਹਿ ਦਾਰ, ਤੇ ਦੇਣਾ ਜਾਣੇ ਗੋਵਾਰ, ਜਿਸ ਗੁਰ

ਗੁਰ ਚਰਨ ਲਖਤ ਨਿਹਤਰੇ ਜਿਉ ਅੰਧਕਾਰ ਦੇ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬਗਾਸ ਜੋ ਮਹਾਉਦਿਆ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮੈਂ ਜੋਤ ਪ੍ਰਗਟਾਵੇ ਤੈਂ ਸੰਤਨ ਕੀ ਬਾਚੋ ਤੂ ਨਾਨਕ ਆਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਗੇ ਪੂਰਬ ਲਿਖੇ ਕਾ ਲਿਖਿਆ ਪਾਗੇ ਦੁਖ ਸੋ ਪ੍ਰਾ ਦੇਵ ਨਹਾਰ ਅਵਰ ਤਿਆ ਤੁਤ ਸਚਤਾਰ ਜੋ ਕਛ ਕਰੇ ਸੋ

ਉੱਠ ਗਏ ਸੰਤਾਂ ਦਾ ਰਾਇਆ ਸਭ ਸੋ ਨਾਨਕ ਤਨ ਪਾਇਆ ਮ੍ਰਿਤਕ ਹੋ ਜਵਾਲਨ ਹਾਰ ਭੁੱਖੇ ਕੋ ਦੇਵ ਆਧਾਰ ਸਮਦਾਨ ਜਾ ਕੇ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲਹਿਣਾ ਪਾਏ ਸਭ ਕਿਸ਼ਤ

ਜਾ ਕੇ ਮਨ ਗੁਰ ਕੀ ਭਰਤੀ ਤੇ ਜਨ ਆਵੇ ਹਰ ਪਚੀਤ ਭਗਤ ਪਰ ਸੁਣੈ ਤੈ ਲੋਏ ਜਾ ਕੇ ਹਿਰਦੇ ਏਕੋ ਸੋਏ ਸਚ ਕਰਨੀ ਸਚ ਤਾਂ ਕੀ ਰਹਿ ਸਤ ਹਿਰਦੇ ਸਤਮੋ ਕੈਤ ਸਚ ਜੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜੇ ਸਚ ਕਰ ਜਾਤਾ ਨਾਨ ਸਜਾ ਸਭ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈਗੁਣ ਤੇ ਪ੍ਰਭਿੰਨ ਤਿਸੇ ਬਜਾਵੇ ਨਾਨਕਾ ਜੇ ਸੋਵੇ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਣ ਮੇ ਰਾਖ ਮਨੋਕੀ ਤੂਤ ਪੀ ਤਿਆਗ ਤਿਸ ਤੇ ਪਰੇ ਨਾਈ ਕੁਛ ਕੋਏ ਸਰਬਨਿਰੰਤਰੀ ਕੋ ਸੋਏ

ਨਾਮ ਕਤਾਰੇ ਗਸ ਪਤਾਰ, ਨਾਮ ਕਤਾਰੇ ਸਗਲ ਅਵਕਾਰ, ਨਾਮ ਕਤਾਰੇ ਪੁਰਗਿਆ ਸਭ ਭਮ, ਨਾਮ ਕ ਸੰਗ ਉਦੇ ਸੋ ਸਰਵਣ ਕਰ ਕਿਰਪਾ, ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨਗਤ ਪਾਏ। ਰੂਪ ਸਤ ਜਗ ਸਤ ਸਥਾਨ, ਸਤ ਪੁਰਖ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੇ ਬਾਣੀ, ਸਤ ਪੁਰਖ ਸਭ ਮੈਂ ਸਮਾਨੀ, ਸਤ ਕਰਮ ਜਾ ਕੇ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਪਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਬਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤਿੰਨ ਜਾਂਜਾ ਕਰੀ ਦੇ ਪਰਵੇਸ਼, ਸਤ ਨਿਰਤ ਬੁਝੇ ਜੇ ਕੋਈ, ਨਾਮ ਜਪ ਤਾਈ ਗਤ ਹੋਏ। ਆਪ ਸਤ ਕੀ ਆਸਾ ਸਤ ਆਪੇ ਜਾਣੇ, ਆਪਣੀ ਮਿਤ ਕਰ ਜਿਸ ਕੇ ਸਿਰ ਤੂ ਕਰਨੇ ਹਾਰ, ਅਵਰ ਨਾ ਬੋਝ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋਤ ਪਾਵੇ ਸੋ ਵਰਤੀਆ। ਬਿਸਮ ਬਿਸਮ ਭੈ ਬਿਸਮਾ, ਜਨ ਬੋਝਾ ਤਸਾ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ। ਉਹ ਦਾਤੇ ਦੋ ਕਟਨਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸਿਵ ਸੋਵਡ ਭਾਗੇ, ਜਨ ਕਾ ਸੰਗ ਏਕ ਲਿਵ ਲਾਗੀ।

ਚਰਨ ਸਤ ਸਤ ਪਸਨਹਾਰ, ਪੂਜਾ ਸਤ ਸਤ ਸੇਵਧਾਰ, ਦਸਾਂ ਸਤ ਸਤ ਪਿਖ ਨਹਾਰ, ਨਾਮ ਸਤ ਸਤ ਧਿਆਮ ਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਤ ਸਤ ਸਤ ਜਾ ਸੁਨਤਾ, ਬੁੱਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਸੋਏ, ਸਤ ਸਰੂਪ ਹਿਰਦੇ ਜਮਾਨਿਆ, ਕਰਨ ਕ੍ਰਮ ਤਿਨ ਮੂਲ ਪਛਾਨਿਆ, ਜਾ ਕਰ ਦਿਵ ਸਵਾਸ ਪ੍ਰਭਾਇਆ, ਤਿਤ ਤਤ ਗਿਆਨ ਤਸਮਨ ਭਉ ਪ੍ਰਗਟਾਇਆ, ਭੈ ਤਿਨ ਪੋਇ ਬਸਾਨਾ, ਜਿਸ ਤੇ ਉਪਜੈ ਤਸਮੈ ਸਮਾਨਾ, ਬਸਤ ਮਿਲੇ ਬਸਤ ਗਡਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ, ਬੂਝੇ ਬੁੱਝਣ ਹਰ ਵਿਵੇਕ, ਨਿਰੈ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕੀ ਮਨ ਵਰਤੀ, ਠਾਕੁਰ ਕੇ ਸੇਵਕੀ ਨਿਰਮਲ ਜੀਤ, ਠਾਕੁਰ ਕੋ ਸੇਵਕ ਬਜਾਨੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਪ੍ਰਭ ਕੋ ਸੇਵਕੋ ਪਲਨਹਾਰ, ਸੇਵਕੋ ਸੇਵਕੀ ਰਾਖੇ ਨਿਰੰਕਾਰ, ਸੋ ਸੇਵਕ ਜਿਸ ਦਇਆ ਪ੍ਰਭ ਤਾਰੇ, ਨਾਨਕ ਸੋ ਸੇਵਕ ਸਾ ਸਾ ਸਮਾਰੇ, ਆਪਣੇ ਜਨਕਾ ਪਰਦਾ ਟਾਕੇ, ਆਪਣੇ ਸੇਵਕੇ ਸਰਪ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ

ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਸ ਪ੍ਰਗਟਾਇਆ। ਨੇਕੀ ਕੀਰੀ ਮੈਂ ਕਲ ਰਾਖੇ, ਪਸਮ ਕਸੇ ਦੱਸਿਆ ਕੋ ਡਾਕੇ, ਜਿਸ ਕਾ ਸਾਰ ਨ ਕਾਟਿਆ ਤਾਂ ਕਰ ਰੱਖ ਦੇ ਕਰ ਹਾਥ। ਮਾਸ ਜੰਤ ਕਰਤਬ ਭਾ ਤੇਤੇ ਕਰਤਬ ਤੇਤੇ ਕਰਤਬ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨ ਕੋਏ, ਸਰਬ ਜਿਆ ਕਰ ਰਾਖਾ ਸੋਏ।

ਰਸ ਜੋ ਜਾਂ ਤ੍ਰਿਪਤਾਨੇ ਮਾਨਤਾ ਨਾਮੇ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਕਹੋ ਨਾਨਕ ਜਨ ਕੈ ਸਤਿਕਾਮ।

ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿਖ ਉਤਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੋਦੁਰ ਮਤ ਮੜ ਹਿਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਟੇ ਸਤਿਗੁਰ ਸਿੱਖ ਓ ਨਾਮ ਤਾਂ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਾਤ ਸਵਾਰੇ ਨਾਨਕ ਸਤਿਗੁਰ ਸਿੱਖ ਓ ਜੀ ਨਾ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਪਸ ਕੋ ਕਾ ਕਸੂਨ

ਬੀਜ ਵਿਸਰੇ ਗੁਰ ਕਾ ਮਨ ਮਾਨੇ ਸੋ ਸੇ ਪਰਮੇਸ਼ਰ ਜਗਤ ਜਾਣੇ ਸੋ ਸਤਿਗੁਰ ਜਿਸ ਦੇ ਹਰ ਨਾਉ ਅਨਕ ਭਾਰ ਗੁਰ ਕੋ ਬਲ ਜਾਓ। ਸਰਵਨ ਦਹਾਂ ਜੀ ਕਾ ਦਾਤਾ ਆਠ ਪੈ ਪਾ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕੁਛ ਪਰਮ ਸਹਿ ਸਿਆਣ ਭਲੈ ਜਾਗੇ ਨਾਨਕ ਐਸਾ ਗੁਰ ਬਡ ਭਾਗੀ ਪਾਏ। ਸਫਲ ਦਰਸ਼ਨ ਪੇਤ ਪਨੀਤ ਪਰਸ ਚੰਗਰ ਨਿਰਮਰੀਤ ਭੇਟ ਸੰਗ ਰਾਮ ਗੁਣ ਰਵੇ ਪਾਲ ਬ੍ਰਹਮ ਕੀ ਦਰਗੇ ਗਵੇ। ਸੁਣ ਕਰ ਬਚਨ ਕਰਨ ਗਾਣੇ ਮਨ ਸੰਤੂ ਆਤੇ ਪਤਿਆ ਨੇ ਪੂਰਾ ਗੁਰ ਆਖੋ ਜਾ ਕਾ ਮੰਤਰ ਅੰਮ੍ਰਿਤ ਦਿਠ ਭੇਖੇ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ। ਜਿਹ ਬਾਏ ਕੁਸਤਤ ਨੇਕ

ਨਿਯਮ ਧਕਨੈ ਨਾ ਪਾਈ, ਅਣਕ ਭਗਤ ਬੰਦਾ ਨਿਤ ਕਰਹਿ ਚਰਨ ਕਮਲ ਹਿਰਦੇ ਸਮਰੇ। ਸਤਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਜ ਆਪਣੇ। ਇਹੋ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਉਸ ਪੁਰਖਾ ਨਾਇ ਕਦੇ ਬਿਨਾਸ ਨਾ ਜਾ ਕੇ ਮਨ ਪ੍ਰਗਟੇ ਗੁਣਤਾਸ।

ਨਾਠੇ ਪਾਏ ਜਨਮ ਮਰਨ ਕੇ ਮਿਟੇ ਜਾਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਤ ਕਿਰਪਾ ਧਾਰੀ ਸਾ ਸੰਗ ਜਪ ਨਾਮ ਰਾਰੀ ਥਿਤ ਪਾਏ ਚੁੱਕੇ ਭਰਮ ਗਮਨ ਸੁਨ ਨਾਨਕ ਹਰਾ ਜਸ ਸਰਬਨਾਮ।

ਰਾਜ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮਕ ਮਾਮਨਾ ਨਾਨਕ ਉਹ ਤਨਸਾਰ ਅਸ਼ਟਪਦੀ ਸੰਤ ਨਾਮ ਲ ਕਰੋ ਵਿਚਾਰ ਇਕ ਸਿਮਰਨ ਨਾਮ ਉਧਾਰ ਅਵਰ ਉਪਾਸਮਿਤ ਬਸਾਰੋ ਚਰਨ ਕਮਲ ਰਿਧ ਮੈਂ ਉਧਾਰੋ ਕਰਨ ਕਾਂਸੋ ਪ੍ਰਸਮਰਥ ਦ੍ਰਿੜ ਕਰ ਦ੍ਰਿੜ ਕਰ ਗਉ ਨਾਮ ਰਵਤ ਇਹ ਤਨ ਸੰਚੋ ਭਗਵੰਤ ਸੰਨਾ ਕਰ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਏ ਸਰਬਰੋ ਨਾਨ ਮਿਰ ਜਾਏ ਜਿਸ ਧਨ ਕੋ ਚਾਰ ਕੁੰਡ ਉਠਾਵੇ ਸੋ ਤਨਹਾ ਸੇਵਾ ਤੇ ਪਾਵੇ ਜਿਸ ਕੋ ਨਿਤ ਬਾਸੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਤ ਕੇ ਸੰਨੀ ਅਨਕ ਉਪਾਏ ਰੋਗ ਨਾ ਜਾਏ ਰੋਗ ਮਿਟੇ ਹਰ ਔਦ ਲਾਏ ਸਰਮਨ ਧਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗੇ ਪ੍ਰਵਾਨ

ਤਤ ਬਚਾ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਸੇਵ ਆਤਿਆ ਸਰਨ ਗੁਰਦੇਵ। ਇਉਂ ਰਤਨਜਨ ਕਾ ਹੋਏ ਉਧਾਰ ਹਾ ਸਿਮ ਪ੍ਰਾਣ ਉਧਾਰ ਅਣਕੁ ਪਾਰ ਨ ਛੁਟ ਨਹਾਰੇ ਸਿਮਰ ਸਾਸਤ੍ਰ ਬਿਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ ਮਨ ਬਚਤ ਨਾਨਕ ਫਲ ਪਾਏ। ਸੰਗ ਨਾ ਚਾਰ ਸਤੇਰੇ ਤਨਹ ਤੂੰ ਕੋ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੁੰਬਰ ਬਿੰਤਾ ਇੰਤੇ ਕਹੋ ਤੁਮ ਕਮਲ ਸਨਾਤਾ। ਰਾ ਰੰਗਮੈ ਬਿਸਤਾਰ ਇੰਤੇ ਕਹੋ ਕਮਣ ਛੁਟਕਾਰ ਅਸਤਾਥੀ ਅਸਤਾ ਸਵਾਰੀ ਝੂਠਾ ਡੰਮ ਝੂਠ ਪਸਾਰੀ। ਜੰਦੀਏ ਤਿਸ ਬੁਝਨਾ ਬੇਗਾਨਾ ਨਾ ਬਸਾਰ ਨਾਨਕ ਪਛਤਾਨਾ। ਗੁਰ ਕੀ ਮਾਤੂ ਲੇ ਆਨੇ ਭਗਤ ਬਣਾਉ ਬੋ ਡੁਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋ ਤੁਮਾਰੋ ਚੀਤ। ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਲ ਬਖ ਜਾਏ। ਆ ਜਪੋ ਅਵਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਕਤ ਪਾ।

ਫੈ ਹੋਇ ਚੰਤ ਪਸੇ ਸੁਖਨਾ ਸਾ ਸਗਰਾ ਸਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾ ਸੰਗ ਪਾਵੇ ਸਾਚਨਾ ਹਰ ਪੂੰਜੀ ਸਤ ਕਰੋ ਬੇਹਾਰ ਇਆਂ ਸਭ ਦਰਗੇ ਚੈ ਕਾ ਸਰਬ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸੋਲਾ

ਬੰਧਨ ਕਾਰਨ ਮੁਗ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ। ਇਸ ਪੂਰਨੀ ਸਰਦਾ ਸਾ ਪੂਰੀ ਰਾਵ ਰਾਵ ਸਭ ਸੰਗ ਹਜੂਰੀ, ਜਿਸ ਕਾ ਸਤਨ ਲਿਆ ਮਲਾਏ, ਨਾਨਕ ਭਗਤੀ ਨਾਮ ਸਮਾਏ। ਸੋ

ਭਲਾ ਕੇ ਸੋ ਕੋ ਵਿਸਜ ਬਿਖਤ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੂਰੇ ਤਤੇ ਬਜਾਇਆ ਪ੍ਰਭ ਆਪਣਾ ਨਾਮ ਜੰਤਿਆਇਆ ਸਾਜਨ ਸੰਤ ਕਰੋ ਏ ਕਾਮਯਾਨ ਧਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਾ ਨਾਮ ਜਪਾਵੋ।

ਸਰਗੁਣ ਨਿਰਗੁਣ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਫਿਰ ਜਾਪੋ ਅਸ਼ਟਪਦੀ।

ਕਵਨ ਨਿਡਰ ਕਮਨ ਕਤ ਡਰੇ। ਆਪਣ ਚਲ ਤਾਪ ਕਰਨੇ ਹਰ ਨਠਾ ਨਾਨਕ ਠਾਕੁਰ ਅਗਮ ਅਪਾਰ। ਅਵਿਨਾਸੀ ਸੁਖ ਆਪਣ ਆਸਤ ਜਨਮ ਮਰਨ ਕੋ ਕਹ ਅਵਿਨਾਸਾ ਜਾ ਪੂਰਨ ਕਰਤਾ ਪ੍ਰਸ ਹੋਏ ਤਬ ਜਮਕੇ ਤ੍ਰਾਸ ਕਹੋ ਕਿਸ ਹੋਏ।

ਸੋਪੀ ਜੋ ਸਾਂ ਸਮਾਇਤ ਹੈ ਕਿਸੇ ਭੁੱਖ ਅਮਨ ਤ੍ਰਿਪਤਾਏ ਕਰਨ ਕ੍ਰਾਮਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਏ।

ਇੱਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਪਤਿਆਰਾ ਤੈ ਕੌਣ ਕਥੇ ਤੋ ਕੌਣ ਕਥੇ ਕੌਣ ਕੰਨੇ ਸੁਨੇ ਹਾਰਾ ਬਹੁ ਬਿਆਤੂ ਤੇ ਉੱਚਾ ਨਾਨ ਆਪਸ ਕੋ ਆਪੇ ਪਹੁੰਚਾ ਜੈ ਆਪ ਰਚੋ ਪਰਪੰਚ ਕਾ ਤੈ ਗੁਣ ਮੈਂ ਕੀਨੋ ਬਿਸਤਾਰ ਪਾਪੁਨ ਤੈ ਪਈ ਕਹਾਵਤ ਕੋ ਨੁਰਕ ਕੋ ਸੁਰਗ ਬਿਸ਼ਾਵਤ ਆ ਜਾਲ ਮੈਂ ਜੰਜਾਲ ਹਉਮੈ ਮੋਹ ਪਰਮ ਪੈ ਪਾਰ ਦੁਖ ਸੁਖ ਮਾਨ ਬਿਮਾਨ ਅਣਕ ਪ੍ਰਕਾਰ ਕੀ ਬਖਿਆ।

ਨਾ ਇੱਕ ਛੋਏ ਥਾ ਆਪਣ ਸੂ ਸਜਤ ਪ੍ਰੋਏ ਜਾ ਕੋ ਆਪਣ ਜਾ ਕੋ ਪ੍ਰਭ ਜਿਉ ਆਪ ਜਾਏ ਸਚ ਨਾ ਸੋਈ ਜਨ ਪਾਵੇ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਭ ਸਿਰ ਕਾ ਜੇਤਾ ਜੀ ਜੰਤ ਸਤਾ ਕੇ ਹੱਥ ਦੀਨ ਦਿਆ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੁਆ ਜਿਸ ਮਨੋ ਬਸਾਰੇ ਤਿਸ ਤਾ ਜਬ ਕਹਾਂ ਕੋ ਜਾਏ ਸਭ ਸਿਰ ਇਕ ਨਿਰੰਜਨ ਰਾਏ ਜੀ ਕੀ ਜੁਗ ਜਾਕੇ ਸਭਾਤ ਅੰਤਰ ਬਾਹਰ ਜਨ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਦਿਆਲ ਸਭ ਉਪਰ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੁ ਬਿਆਪ ਪਿਤ ਪਾਲੇ ਜੀਆ ਬਪਾ ਜੋ ਜੋ ਰਸੇ ਤਿਸੇ ਧਿਆਤ ਜਿਸ ਭਾਵੇ ਤਿਸ ਲਾਏ ਮਿਲਾਏ ਭਗਤ ਕਰੇ ਹੱਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕੇ ਜਾਣਿਆ ਜਨ ਲਾਗਾ ਹਰੇ ਕੇ ਨਾਏ ਤਿਸਕੀ ਆ ਨ ਬਿਰਥੇ ਜਾਏ ਸੇਵਕ ਉਹ ਸੇਵਾ ਬਣਿਆਏ ਹੁਕਮ ਬੂਝ ਪਰਮ ਪਰ ਪਾਏ ਇਸ ਤੇ ਉਪਰ ਨਾਈ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਆਂਦਨ ਪੂਜੈ ਗੁਰ ਕੇ ਪਰ ਇਹ ਲੋਕ ਸੁਖੀ ਪੱਲੋ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ

ਖਨਾਰਤਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹਿ ਦੁਖ ਨਾਮ ਜਤ ਮਨ ਹੋਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋਈ ਕੋਹ ਨ ਪਹੁੰਚਾ ਰਾ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪਿਆ ਉਦਰ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਹਤ ਨਿਹਾਲ ਤਾਂ ਕੇ ਨਿਕਟ ਆਪਤ ਕਾਲ

ਇਸ ਤੇ ਹੋਏ ਸੁਨਾਹੇ ਬੁਰਾ ਹੁਰੇ ਕੌਕੇ ਨੇ ਕਸ਼ ਕਰਾ ਆਪ ਲਾ ਕਰਤੂ ਰਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਈ ਸਾਹਿਬ ਸਾਜ ਓਤ ਪੋਤ ਅਪ ਸੰਗਰਾ ਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰਾ ਹੋਏ ਤਾਂ ਸੋਝੀ ਪਾਏ ਤਿਸਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ

ਆਸ ਨ ਤਿਆਗੋ ਤਰੰਗ ਸੰਜ ਨਾ ਕੇ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗ ਸਾਗਤ ਰੋ ਹਰ ਤਨ ਕੇ

ਚਲੇ ਜਾਂ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਪਤ ਸਿੱਧ ਵਿਦਿਆ ਤਪ ਜੋਗ ਪ੍ਰਤਿਆਨ ਗਿਆਨ ਸੁਸ਼ਟ ਉੱਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਧ ਸਗਲ ਤੇ ਉਦਾਸ ਸੁੰਦਰ ਚਤ ਤਤਕਾ ਬੇਤਾ ਸਮਦਰਸ਼ੀ ਏਕ ਦਿਸ਼ਟਿਤ। ਇਹ ਫਲ ਤੇ ਜਾ ਕੇ ਮੁੱਖ ਪੁਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹੋ ਨਿਧਾਨ ਜਪੇ ਮਨ ਕੋਏ ਸਭ ਯੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ। ਸਗਲ ਮਤਾਲ ਕੇਵਲ ਹਰ ਨਾਮ ਗੋਬਿੰਦ ਪਦ ਕੇ ਮਨ ਬਸਨਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ। ਜਾ ਕੇ ਮਸਤਕ ਕਰਮ ਪ੍ਰਾ ਪਾਏ ਸਾ ਸਰਨਾਮ ਤੇ ਆਏ। ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਹਰ ਪਚੀਤ ਜਨ ਮਰਨ ਕਾ ਦੁਖ ਨਵਾਰੇ ਦੁਰਲਭ ਦੇ ਤਤਕਾਲ ਉਦਾਰੇ। ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁਖ ਰੋਸੇ ਭੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਗੁਨਾਮ ਸੁਖਮਨੀ। ਜਿਸ ਮਨ ਬਸੇ ਸੁਣੇ ਲਾਇ ਪ੍ਰੀਤ ਤਿਹ ਜਨ ਆਵੇ ਹਰ ਪਚੀਤ ਜਨ ਮਰਨ ਕਾ ਦੁਖ ਨਿਵਾਰੇ ਦੁਰਲਭ ਦੇ ਤੁਤਕਾਲ ਉਦਾਰੇ।

ਗੁਰਨਾਮ ਸੁਖਮਨੀ ਸਭ ਤੇ ਉੱਚ ਤਾਂ ਕੀ ਸੁਭ ਬਣੀ ਨਾਨਕ ਗੁਰਨਾਮ ਸੁਖਮਨੀ ਸੁਖਮਨੀ ਸੁਖਮ ਪ੍ਰਭਨਾਮ ਭਗਤੀ ਨਾ ਕੇ ਮਨ ਬਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੈਂ ਜਿਨ ਭੁੱਖਾ ਸਾ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਾ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਦਿਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ।

ਨਾਂ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸੁਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀ ਕੀ ਜਗ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ, ਖਾਲਸਾ ਜੀ ਕੇ ਬੋਲਬਾਲੇ, ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇਸਰ ਦਾ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੀ ਬੁੰਗੀ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖਿਆ, ਵਾਹਿਗੁਰੂ ਹੈ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਹੋਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾਸ ਮੂਸਾ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾਂ ਸੱਚ ਹੋਵੇ ਦੇ ਮਾਂ ਵਾਕਾਂ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਹਰਜੀਤ ਸਿੰਘ ਅਤੇ ਬੀਬੀ ਲਖਵਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ

ਬੰਦਿਆਂ ਦੇ ਚੜ੍ਹਦੀ ਕਲਾ ਵਾਸਤੇ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਆਪ ਜੀ ਦੇ ਦਰ 'ਤੇ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਬੱਚਾ ਹਰਪ੍ਰਭਜੋਤ ਸਿੰਘ ਅਤੇ ਮਨਜੋਤ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਤੇ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੀ ਸੇਵਾ ਆਈ ਸੱਚੇ ਪਾਤਸ਼ਾਹ ਜੀ ਅੱਗੇ ਵੀ ਆਪ ਜੀ ਨੇ ਕਿਰਪਾ ਕੀਤੀ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਿਆ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਦੀਆਂ ਦਾਤਾਂ ਬਖਸ਼ੀਆਂ ਅੱਗੇ ਵਾਸਤੇ ਵੀ ਆਪ ਜੀ ਨੇ ਕਿਰਪਾ ਕਰਕੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਲੰਮੀ ਆਰਜੂ ਬਖਸ਼ਣੀ ਉੱਚ ਵਿੱਦਿਆ ਦੀਆਂ ਦਾਤਾਂ ਬਖਸ਼ਣੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸੱਚੇ ਪਾਤਸ਼ਾਹ ਜੀ ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਨਾ ਆਪ ਜੀ ਨੇ ਕਿਰਪਾ ਕਰਕੇ ਤੰਦਰੁਸਤੀ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਹਰ ਪ੍ਰਕਾਰ ਸਹਾਇਤਾ ਕਰਨੀ ਸੇਵਕਾਂ ਦੀ ਸੇਵਾ ਕੀਤੀ ਸਫਲ ਕਰਨੀ ਲੇਖੇ ਲਾਉਣੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਸਰੂਪਾਂ ਦੇ ਸੋਹਣੇ ਜੇ ਅਰਮਾਲੇ ਅਰਪਣ ਹੋਏ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ ਇੱਜ਼ਤ ਮਾਣ ਬਖਸ਼ਣਾ ਬੇਅੰਤ ਭਿਟਾਵਾਂ ਸੁਵਾਵਾਂ ਹਾਜ਼ਰ ਹੋਈਆਂ ਦਰ ਪ੍ਰਵਾਨ ਕਰਨੀਆਂ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਕਮਾਈ ਸਫਲ ਕਰਨੀ ਕਮਾਈਆਂ 'ਚ ਬਰਕਤਾਂ ਪਾਉਣੀਆਂ ਕਾਰੋਬਾਰਾਂ 'ਚ ਵਾਧੇ ਕਰਨੇ ਦੇਸ਼ ਵਿਦੇਸ਼ ਹਰਮਦਾਨੇ ਫਤਿਹ ਬਖਸ਼ਣੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਦਰ ਆਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਸੇਵਕ ਪਰਿਵਾਰ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਨਾ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਆਪ ਜੀ ਦੇ ਦਰ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ ਸੁੱਖ ਹੋਵੇ ਨਾਮ ਚੇਤਾ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕਹੋ ਟਲ ਗੁਰ ਸੇਵੀਐ ਐਨ ਸੁਸਹਿਜ ਸੁਭਾਏ।

ਵੀ ਆਏ ਐਨ ਸੋ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਨਾਨਕ ਸਾਚ ਪਤੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਹੈ ਸੇਵਕ ਪਰਿਵਾਰ ਵੱਲੋਂ। ਗੁਰੂ ਘਰ ਵਹੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਗੁਰੂ ਸਾਹਿਬ ਜੀ ਕਿਰਪਾ ਕਰਨ, ਸੇਵਕ ਪਰਿਵਾਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਣ, ਬੱਚਿਆਂ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣ, ਸੇਵਾ ਕੀਤੀ ਲੇਖੇ ਲਾਉਣ, ਕਮਾਈਆਂ ਸਫਲ ਕਰਨ, ਭਾਵਨਾਵਾਂ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਪੂਰੀਆਂ ਕਰਨ, ਸਿਰ 'ਤੇ ਮੇਰ ਪ੍ਰਿਆਤ ਰੱਖਣ, ਸਮੂਹ ਸੰਗਤਾਂ ਦਾ ਦਰ 'ਤੇ ਆਇਆ ਜੀਓ ਆਇਆ। ਹੁਣ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਗੁਰੂ ਕਾ ਲੰਗਰ ਸੱਜ ਕੇ ਹਾਜ਼ਰ ਹੈ, ਸਮੂਹ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।